बलहारी कुदरत वस्या तेरा अंत ना जाई लखिया रहाओ।

ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਇਆ ਕਹੁ ਨਾਨਕ ਕਰ ਤੇਕੀਆਂ ਬਾਤਾਂ ਜੋ ਕਿਛੇ ਕਰਨਾ ਸੋ

ਜੇ ਧਾਰੇ ਸੇਈ ਤੁਧ ਨੂੰ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧ ਨੂੰ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ

ਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ

ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਕਸਮ ਵਿਸਾਰੇ ਤੇ ਕਮ ਜਾਤ। ਨਾਨਕ ਨਾਮੈ ਬਾਜ ਸਨਾਦਰਾ, ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ।

ਭਾਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ

ਮਿਲ ਵਿਛੜਿਆ ਸੰਜੋਗੀ ਮੇਲ, ਜਿਸ ਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ, ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ।

ਹੋਏ ਪੱਛਾ ਸ੍ਰੀ ਅਸਤੁਜੋ ਕਰੇ ਹੋ ਰੱਛਾ ਰਾਖ ਲਿਓ ਮੋਏ ਰਾਖਣ ਹਾਰੇ ਸਾਹਿਬ ਸੰਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤਿਸਹੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸਿਵ ਗੁਣ ਕੋ ਸਿਵ ਗੁਣ ਸੁਖ ਦੀਓ ਸਤ੍ਰਣ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸਥੂਲਾ ਸਫਰ ਕਿਰਪਾ ਦੁਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਫਟ ਫਟ ਕੀ ਜਾਨੈ ਜਬਦ ਕਰਖ ਕਰ

ਸਰੂਪਾ ਰੰਗ ਭਇਓ ਰਾਵ ਕਹੀ ਭੁੱਪਾ ਅੰਡਜ ਜੇਰਜ ਸੇ ਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੱਠਾ ਸਗਰੀ ਸਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਿਅੰਭਵ ਅਬਰੱਛਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਗਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੇ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਅਰਸ਼ਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦੁਸ਼ਟ ਤਨ ਜਾਹੇ ਨੇ ਹਰ ਹਉ ਤਾਂ ਕਿ ਤਾਪ ਤਨਕ ਮੈਂ ਹਰ ਹਉ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਸ਼ਬੈ ਸਕੇ ਨ ਕੋਈ ਏਕ ਬਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਤਾਹੇ ਉਭਾਰਾ ਜਿਨ ਨਰ ਨਾਮ ਤਿਉਹਾਰੂ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦੇ ਲਿਹੋ ਉਭਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਿਛਾਈ ਕਿਰਪਾ ਕਰੀ ਹੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕੇਲ ਬਿਗ ਸਗਲ ਦੇਹੇ ਕੋ ਹਰਤਾ ਦੁਸ਼ਟ ਦੋਖੀਨ ਕੋ ਸ਼ਹਿ ਕਰਤਾ ਸ੍ਰੀ ਅਸਤੁਜ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਬਾਂਚਤ ਫਲ ਪਾਵੈ ਸੋਈ ਦੁਖਨਾ ਤਸੇ ਬਿਆਪਤ ਕੋਈ ਅੜਿਲ ਸੁਨੇ ਗੁੰ ਯੋ ਯਾਹੇ ਸੁਰਸ ਨਾ ਪਾਵਈ ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਗਨਦ ਨਰ ਕੇ ਰਹਿ ਉਹ ਜੋ ਯਾਕੀ ਏਕ ਬਾਰ ਚੌਪਈ ਕੋ ਕਹਿ ਚੌਪਈ ਸੰਬਤ ਸਤਰੈ ਸਹਿਸ ਭਣਿਜੈ ਅਰਧ ਸਹਿਸਵਨ ਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵ ਵਾਰਾ ਤੀਰਥ ਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰੋ ਪਖਿਆਨੇ ਤ੍ਰਿਆ ਚਰਿਤ੍ਰੇ ਮੰਤਰੀ ਭੁਭ ਸੰਵਾਦੇ ਚਾਰ ਸੌ ਪੰਜ ਚਰਿਤ੍ਰ ਸਮਾਪਤਮ ਸਤ ਸ਼ੁਭਮ ਸਤ ਅਬਜੂ ਦੁਹਰਾ ਦਾਹ ਜਾਨ ਕਰ ਦਾਸ ਪਰ ਕੀਜੈ ਕਿਰਪਾ ਅਪਾਰ ਆਪ ਹੱਦ ਰਾਖ ਮੋਹੇ ਮਨ ਕ੍ਰਮ ਬਚਨ ਵਿਚਾਰ ਚੌਪਈ ਮੈਨਾ ਗ੍ਰਸ਼ੈ ਪ੍ਰਥਮ ਮਨਾਉ ਕਿਸ਼ਨ ਬਿਸ਼ਨ ਕਬਹੂ ਨੈ ਧਿਆਉ

ਆਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੇ ਸਮਾਹੇ ਦੋਹਰਾ ਜਬ ਆਏ ਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਣਾਏ ਕਬ ਬਾਜ ਦੋਹਰਾ ਠਾਠ ਪਇਓ ਮੈਂ ਜੋਰ ਕਰ ਬਚਨ ਗਾਂ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕਹੋ ਨਿਤੁੜ ਧਿਆਏ ਹੈ ਸੰਤ ਅੰਤ ਲਹੇਂਗੇ ਮੁਕਤ ਫਲ ਪਾਵੇਂਗੇ ਭਗਵੰਤ ਦੋਹਰਾ ਕਾਲ ਪੁਰ ਕੀ ਦੇਹ ਬੋ ਕੋਟਕ ਬਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਵ ਸਸ ਕਰੋਰ ਜਲੇਸ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਗਤ ਨੇਤ ਸੁਰਗ ਬਾ ਸਰਗ ਬਰਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣੇ ਅਰਗਾਵੈ ਦੁਖ ਪਾਪ ਤੇ ਨਿਕਟ ਨ ਆਵੈ ਬਿਸ਼ਨ ਭਗਤ ਕੀ ਇਹ ਫਲ ਹੋਈ ਆਦ ਬਿਆਦ ਸ਼ਬ ਸਕੇ ਨ ਕੋਈ ਸਮਤ ਸਤਰੈ ਸਹਿਸ ਪਛਾਵਨ ਹਾੜ ਬਦੀ ਪ੍ਰਥਮ ਸੁਖ ਦਾਵਨ ਤਵੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਉ ਲਿਓ ਸੁਧਾਰਾ ਦੋਹਰਾ ਨੇਤਰ ਤੁੰਕੇ ਚਰਨ ਤਰ ਸਦਰਵ ਤੀਰ ਤਰੰਗ ਸ੍ਰੀ ਭਗਵਤ

ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਨ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ

ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਾਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਗਰਮ ਪਾਇਆ ਤੁਧ ਜਿਨ ਕਾਉ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਅਣਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਆਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ

ਧਾਰੋ ਜੇ ਕੋ ਖਾਵੈ ਜੇ ਕੋ ਪੁੰਛੈ ਤਿਸਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਾਖੁਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਬਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋਂ ਨਾਹੀ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀ ਵੈ ਹਰਿਆ ਪੌੜੀ ਤਿੱਥੈ ਤੂੰ ਸਮਰੱਥ

ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰੱਤਿਆਂ ਦਰਗਾਹ ਪਾਈਏ ਠਾਉ ਕਹੋ ਨਾਨਕ ਕਿਰਪਾ ਕਰੇ

ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦਾਸ।

ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾਉ ਨਦ ਆਵੈ ਧਾਏ, ਸਭ ਥਾਈ ਹੋਏ ਸਹਾਏ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਟ ਕੀਤਾ ਆਦਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ, ਕੋਪਰੀਆਂ ਹਲਵਾਈਆਂ ਚਰਖੜੀਆਂ ਤੇ ਚੜੇ, ਪਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਛੇਤੇ ਆਵੇ ਚਿੱਤ ਪਾਵਨ ਕਾ ਸਦਕਾ।

ਅਤੇ ਹੋਰ ਗੁਰਦੁਆਰੇ ਆ ਗੁਰਧਾਮ ਆਦਿ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਵਨ ਕਾ ਇਹ ਸਵਾਉ, ਜਨ ਕੇ ਸੰਗਚਿਤ ਆਵੈ ਨਾਉ। ਧੰਨ ਧੰਨ ਭਗਤ ਕਬੀਰ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਵਿੱਚ ਸਤਿਗੁਰੂ ਜੀ ਆਪ ਜੀ ਦੀ ਹਜ਼ੂਰ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ। ਸਰਦੀਵਾਨ ਦੀ ਰਮਤਾ ਵਿੱਚ ਆਪ ਜੀ ਦੀ ਪਵਿੱਤਰ ਬਾਣੀ ਸੋ ਦਰ ਦੇ ਪਾਠ ਹੋਏ, ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ, ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸ

ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾ ਬਖਸ਼ਣੀਆ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਤੋਰ, ਪਿਆਰੇ ਗੁਰਸਿੱਖਾਂ ਦੇ ਰਿਹਾ, ਚੜ੍ਹਦੀ ਕਲਾ ਲਈ ਸੰਗਤ ਤੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਸਜਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ। ਸੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ। ਬਖਸ਼ੋ ਲਾਈ ਸ੍ਰੀ ਮੁਖਵਾਕ

ਸ਼ਬਦ ਗੁਰੂ ਪੰਥਨਾਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਟਭਾਗੀ ਹੋ ਆਪ ਜੀ ਸੰਤ ਮਨ ਚ ਹਾਜ਼ਰੀਆਂ ਪਰ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨ ਹੁਣ ਕੀਰਤਨ ਦੀ ਰਮਤਾ ਹੋਣ ਜਾ ਰਹੀ ਕੀਰਤਨ ਰਾਹੀਂ ਜੁੜਨਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਕੀਰਤਨ ਕਰਦਿਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ ਆ ਭਾਈ ਸਾਹਿਬ ਭਾਈ ਗੁਰਜੰਡ ਸਿੰਘ ਜੀ ਪਟਿਆਲੇ ਵਾਲੇ ਆਪ ਜੀ ਨੂੰ ਸਾਡੇ ਪਾਸ ਪਹੁੰਚੇ ਹਨ, ਉਹਨਾਂ ਨੂੰ ਗੁਰਦੁਆਰਾ ਸਾਹਿਬ ਪਹੁੰਚਣ ਦੇ ਜੀਆ ਕਹਿੰਦੇ ਹਾਂ ਜੀ, ਆਪ ਨੂੰ ਰੋਜ਼ਾਨਾ ਸਵੇਰੇ ਸ਼ਾਮ ਕਥਾ ਰਾਹੀਂ ਜੋੜਿਆ ਕਰਨਗੇ। ਉਹਨਾਂ ਪਾਸੋਂ ਕਥਾ ਸਰਨ ਕਰੋ, ਅੱਜ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਦਾ ਵੀ ਜਨਮ ਦਿਹਾੜਾ ਹੈ ਜੀ, ਅਤੇ ਆਉਣ ਵਾਲੇ ਐਤਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਵਿਆਹ ਪੁਰਬ ਬਿਲਗਾ ਪਿੰਡ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਮਨਾਏ ਜਾ ਰਹੇ ਹਨ। ਐਤਵਾਰ ਦੇ ਵਿਸ਼ੇਸ਼ ਦੀਵਾਨ ਸਜਣਗੇ, ਉਹਨਾਂ ਪਾਸ ਆਓ ਜੀ, ਪਾਤਸ਼ਾਹ ਪਾਸੋਂ ਕਥਾ ਸਰਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹਾਂ, ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੇ ਕੀਮਤੀ ਸਮੇਂ ਨੂੰ ਸਫਲ ਬਣਾ ਰਹੇ ਹਾਂ। ਮਹਾਰਾਜ ਸਾਹਿਬ ਜੀ ਨੇ ਬੜੀ ਬਖਸ਼ਿਸ਼ ਕੀਤੀ ਹੈ ਸਾਡੇ ਉੱਤੇ, ਸਾਨੂੰ ਆਪਣੀ ਤੁਰਕੀ ਬਾਣੀ ਦੀ ਦਾਤ ਬਖਸ਼ ਕੇ ਨਿਵਾਜਿਆ ਹੈ। ਤੁਰਕੀ ਬਾਣੀ ਦੇ ਨਾਲ ਜੋੜਿਆ ਹੈ ਔਰ ਇਹ ਦਰਗਾਹੀ ਬਾਣੀ ਸਾਡੇ ਵਰਗੇ ਕਲਯੁਗੀ ਜੀਵਾਂ ਦੇ ਉੱਤੇ ਪਰਉਪਕਾਰ ਹਿੱਤ ਸਤਿਗੁਰੂ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦੇ ਵਿੱਚੋਂ ਮਾਤ ਲੋਕ 'ਤੇ ਲੈ ਕੇ ਆਏ ਹਨ। ਸਾਧ ਸੰਗਤ ਜੀ, ਇਹ ਬਾਣੀ ਕਿੰਨੀ ਕੀਮਤੀ ਹੈ, ਇਹਨੂੰ ਜਿਨ੍ਹਾਂ ਨੇ ਇਸ ਬਾਣੀ ਦਾ ਪੱਲਾ ਫੜ ਕੇ ਵਾਹਿਗੁਰੂ ਦੀ ਦਰਗਾਹ ਹਾਸਲ ਕੀਤੀ ਹੈ, ਵਾਹਿਗੁਰੂ ਦੀਆਂ ਮਿਹਰਾਮਤਾਂ ਹਾਸਲ ਕੀਤੀਆਂ ਨੇ, ਉਹੀ ਜਾਣਦੇ ਨੇ। ਜਿਨ੍ਹਾਂ ਨੇ ਇਸ ਬਾਣੀ ਦੀ ਕਦਰ ਕੀਮਤ ਨੂੰ ਨਹੀਂ ਜਾਣਿਆ, ਉਹ ਬਾਣੀ ਤੋਂ ਪਰਾਂ ਨੂੰ ਹੋ ਕੇ ਸੰਸਾਰ ਦੇ ਵਿੱਚ ਆਪਣਾ ਸਾਰਾ ਜੀਵਨ ਬਤੀਤ ਕਰਕੇ ਜਦੋਂ ਦੀ ਬਾਣੀ ਮਾਤ ਲੋਕ 'ਤੇ ਆਈ ਹੈ, ਲੱਖਾਂ ਜੀਵ ਆਪਣਾ ਮਨੁੱਖਾ ਜਨਮ ਬਰਬਾਦ ਕਰ ਚੁੱਕੇ ਨੇ, ਲੇਕਿਨ ਉਹ ਰੂਹਾਂ ਧੰਨ ਨੇ ਜਿਹੜੀਆਂ ਰੂਹਾਂ ਇਸ ਬਾਣੀ ਨਾਲ ਜੁੜੀਆਂ ਨੇ, ਜਿਹੜੀਆਂ ਰੂਹਾਂ ਨੇ ਇਸ ਬਾਣੀ ਦੀ ਸ਼ੋਅ ਮਾਣੀ ਹੈ, ਜਿਹੜੀਆਂ ਰੂਹਾਂ ਨੇ ਇਸ ਬਾਣੀ ਨੂੰ ਹਿਰਦੇ ਕਰਕੇ ਆਪਣੇ ਅੰਦਰ ਵਸਾਇਆ ਹੈ। ਮਹਾਰਾਜ ਜੀ ਦਾ ਬਚਨ ਹੈ, ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਨਾਮਾ। ਮਹਾਰਾਜ ਜੀ ਕਹਿੰਦੇ, ਅੰਦਰੋਂ ਜਿਹੜਾ ਇਸ ਬਾਣੀ ਨੂੰ ਜਾਣਦਾ ਕਿ ਤੁਰਕੀ ਬਾਣੀ ਹੈ, ਇਹ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ, ਇਹ ਵਾਹਿਗੁਰੂ ਦੀ ਬਖਸ਼ਿਸ਼ ਹੈ, ਮਹਾਰਾਜ ਜੀ ਕਹਿੰਦੇ ਉਹਨਾਂ ਦੇ ਨਾਮ ਅੰਦਰ ਚੱਲ ਪੈਂਦਾ ਹੈ, ਉਹਨਾਂ ਦੇ ਉੱਤੇ ਬਖਸ਼ਿਸ਼ ਹੋ ਜਾਂਦੀ ਹੈ। ਆਪਾਂ ਉਹਨਾਂ ਪ੍ਰਾਣੀਆਂ ਨੂੰ ਵੱਡੇ ਭਾਗਾਂ ਵਾਲੇ ਗਿਣਦੇ ਹਾਂ ਜਿਹੜੇ ਪ੍ਰਾਣੀ ਇਸ ਬਾਣੀ ਦੀ ਛੋਹ ਮਾਣਦੇ ਹੈ, ਜਿਹੜੇ ਤੁਰਕੀ ਬਾਣੀ ਦਾ ਕੀਰਤਨ ਸੁਣਦੇ ਹੈ, ਜਿਹੜੇ ਤੁਰਕੀ ਬਾਣੀ ਦਾ ਜਾਪ ਕਰਦੇ ਹੈ, ਜਾਪ ਸੁਣਦੇ ਹੈ, ਜਿਹੜੇ ਤੁਰਕੀ ਬਾਣੀ ਦੀ ਵਿਆਖਿਆ ਜਪਦੇ ਹੈ ਔਰ ਸੰਗਤ ਨੂੰ ਸੁਣਾਉਂਦੇ ਹੈ। ਪਰ ਉਹ ਰੂਹਾਂ ਵੀ ਨੇ ਜਿਹੜੀਆਂ ਰੂਹਾਂ ਨੂੰ ਇਸ ਪਾਵਨ ਬਾਣੀ ਦਾ ਇਲਹਾਮ ਹੋਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਗਤ ਕਬੀਰ ਜੀ ਵਰਗੇ ਮਹਾਂਪੁਰਸ਼ ਕਿੰਨੀ ਕਮਾਈ ਹੋਏਗੀ ਉਹਨਾਂ ਦੀ, ਅੱਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਵੀ ਸੰਗਤਾਂ ਮਨਾ ਰਹੀਆਂ ਨੇ ਕਿ ਉਹਨਾਂ ਨੂੰ ਇਹ ਪਾਵਨ ਬਾਣੀ, ਤੁਰਕੀ ਬਾਣੀ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਪ੍ਰਾਪਤ ਹੋਈ, ਉਹਨਾਂ ਦੇ ਹਿਰਦੇ 'ਚ ਉਤਰੀ ਹੈ।

ਬਾਣੀ ਜਿਸ ਹਿਰਦੇ ਚ ਉਤਰੀ ਹੈ ਆਈ ਹੈ ਉੱਥੇ ਸਾਰੀਆਂ ਚਿੰਤਾਵਾਂ ਦਾ ਸਫਾਇਆ ਕਰ ਦਿੱਤਾ ਇਸ ਬਾਣੀ ਨੇ। ਜਦੋਂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਕਿਤੇ ਕਿਸੇ ਦਾ ਭਲਾ ਕਰਨ ਜਾਂਦੇ, ਕਈ ਵਾਰ ਮਹਾਰਾਜ ਬਚਨ ਕਰਦੇ ਮਰਦਾਨਿਆ ਰਬਾਬ ਵਜਾ ਬਾਣੀ ਆਈ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਮਰਦਾਨਾ ਜੀ ਨੇ ਰਬਾਬ ਵਜਾਉਣੀ ਅਤੇ ਮਹਾਰਾਜ ਸਾਹਿਬ ਜੀ ਨੇ ਇਹ ਪਾਵਨ ਬਾਣੀ ਗਾਉਣੀ ਜਿਹੜੀ ਦਰਗਾਹ ਤੋਂ ਆਈ ਹੈ। ਮਹਾਰਾਜ ਜੀ ਕਹਿੰਦੇ ਜਿਹੜੇ ਇਸ ਬਾਣੀ ਨਾਲ ਜੁੜ ਜਾਂਦੇ ਹੈ ਭਾਈ, ਉਹਨਾਂ ਦੇ ਅੰਦਰ ਵੀ ਫਿਰ ਵਾਹਿਗੁਰੂ ਦੇ ਸੁਨੇਹੇ ਆਉਣੇ ਸ਼ੁਰੂ ਹੋ ਜਾਂਦੇ ਹੈ, ਅਨਹਦ ਸ਼ਬਦ ਦੇ ਰੂਪ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਹੈ। ਉਹਨਾਂ ਦੇ ਅੰਦਰ ਦੀ ਚਿੰਤਾ, ਉਹਨਾਂ ਦੇ ਅੰਦਰ ਦੇ ਸੰਸੇ, ਚੋਰੇ, ਦੁੱਖ, ਤਕਲੀਫਾਂ, ਇਹ ਪਾਵਨ ਬਾਣੀ ਸਭ ਕੁਝ ਮੇਟ ਕੇ ਰੱਖ ਦਿੰਦੀ ਹੈ। ਨਹੀਂ ਤਾਂ ਸੰਸਾਰ ਜਿਹੜਾ ਹੈ, ਸੰਸਾਰ ਦੇ ਜੀਵ ਜਿਹੜੇ ਨੇ, ਪਾਵਨ ਬਾਣੀ ਤੋਂ ਟੁੱਟ ਕੇ, ਵਾਹਿਗੁਰੂ ਦੇ ਨਾਮ ਤੋਂ ਟੁੱਟ ਕੇ ਸੰਸਾਰ ਦੇ ਵਿੱਚ, ਸੰਸਾਰ ਦੀਆਂ ਆਸਾਮਾਂ ਦੇ ਵਿੱਚ, ਸੰਸਾਰ ਦੀਆਂ ਫੁਰਨਿਆਂ ਦੇ ਵਿੱਚ, ਸੰਸਾਰ ਦੀਆਂ ਸੰਕਲਪਾਂ ਦੇ ਵਿੱਚ ਐਸੇ ਫਸੇ ਹੋਏ ਨੇ ਕਿ ਬਾਹਰ ਨਿਕਲਣ ਦਾ ਸਾਹ ਨਹੀਂ ਲੈਂਦੇ, ਨਾ ਉੱਦਮ ਹੀ ਕਰਦੇ ਨੇ। ਕਿਉਂ? ਕਿਉਂਕਿ ਕਈ ਵਾਰ ਨਾ ਜਿਹੜੇ ਆਜ਼ਾਦ ਪਰਿੰਦੇ ਵੀ ਹੁੰਦੇ ਆ, ਜੇ ਲੰਮਾ ਸਮਾਂ ਕਿਤੇ ਕਿਸੇ ਪਿੰਜਰੇ 'ਚ ਕੈਦ ਰਹਿ ਜਾਣ ਅਤੇ ਉਹਨਾਂ ਨੂੰ ਭਾਵੇਂ ਪਿੰਜਰਾ ਖੋਲ੍ਹ ਵੀ ਦਿੱਤਾ ਜਾਵੇ, ਉਹ ਲੰਮੀ ਉਡਾਰੀ ਨੂੰ ਭੁੱਲ ਕੇ ਪਿੰਜਰੇ 'ਚ ਰਹਿਣਾ ਪਸੰਦ ਕਰ ਲੈਂਦੇ ਆ।

ਪਿੰਜਰਾ ਭਾਵੇਂ ਲੋਹੇ ਦਾ ਹੋਵੇ ਕੈਦ ਕੈਦ ਹੁੰਦੀ ਹੈ, ਗੁਲਾਮੀ ਭਾਵੇਂ ਸੋਨੇ ਦੇ ਤਖ਼ਤ ਤੇ ਬੈਠੇ ਬੰਦੇ ਨੂੰ ਹੋਵੇ ਤੇ ਭਾਵੇਂ ਜੰਜੀਰਾਂ 'ਚ ਜਕੜੇ ਹੋਏ ਬੰਦੇ ਨੂੰ ਹੋਵੇ, ਗੁਲਾਮੀ ਗੁਲਾਮੀ ਹੁੰਦੀ ਹੈ। ਇਸੇ ਤਰ੍ਹਾਂ ਮਨ ਦਾ ਵਿਸ਼ਿਆਂ ਵੱਲੋਂ ਗੁਲਾਮ ਹੋ ਜਾਣਾ ਜਾਂ ਗੁਰੂ ਦੇ ਸ਼ਬਦ ਰਾਹੀਂ ਮਨ ਦੀਆਂ ਬੇੜੀਆਂ ਨੂੰ ਕੱਟ ਕੇ ਵਾਹਿਗੁਰੂ ਦੇ ਸਰੂਪ ਵੱਲ ਨੂੰ ਤੁਰ ਪੈਣਾ, ਇਹ ਆਜ਼ਾਦੀ ਹੈ। ਵਿਸ਼ਿਆਂ 'ਚ ਬੰਨੇ ਰਹਿਣਾ ਇਹ ਮਨ ਦੀ ਗੁਲਾਮੀ ਹੈ। ਤੇ ਜਿਸ ਦਾ ਮਨ ਗੁਲਾਮੀ ਨੂੰ ਪਸੰਦ ਕਰਦਾ ਹੈ, ਯਾਦ ਰੱਖਿਓ, ਬਾਰ ਬਾਰ ਦੇਹਾਂ ਦੀ ਗੁਲਾਮੀ ਨੂੰ ਪਕੜੇਗਾ।

ਰਹੇਗਾ, ਤ੍ਰਿਸ਼ਨਾ ਕਰਕੇ ਫਸਿਆ ਰਹੇਗਾ, ਛੱਡੇਗਾ ਨਹੀਂ, ਤੇ ਜੰਮਣ ਮਰਨ ਦਾ ਮਾਰਗ ਜਿਹੜਾ ਉਹ ਤਿਆਰ ਖੜਾ ਰਹਿਣਾ ਹੈ। ਇਸ ਕਰਕੇ

ਵਿਸ਼ਿਆਂ ਨੂੰ ਛੱਡ ਕੇ ਜਿਹੜਾ ਰਸਤਾ ਵਾਹਿਗੁਰੂ ਵੱਲ ਨੂੰ ਜਾਂਦਾ ਹੈ ਉਸ ਰਸਤੇ ਨੂੰ ਪਕੜ ਲਓ ਬਸ। ਤੇ ਅੱਜ ਦੇ ਸ਼ਬਦ ਰਾਹੀਂ ਮਹਾਰਾਜ ਸਾਹਿਬ ਜੀ ਸਾਨੂੰ ਇਹੀ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ, ਰਸਨਾਂ ਦੀ ਪਵਿੱਤਰਤਾ ਲਈ ਔਰ ਮਨ ਦੀ ਇਕਾਗਰਤਾ ਦੇ ਲਈ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਸਾਰੇ ਗੁਰਮੁਖ ਜਨ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੀਆਂ ਮੇਰੀਆਂ ਮਾਤਾਵਾਂ ਭਰਾ ਸਭ

ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕਰਦੇ ਹਨ।

ਦੇ ਕਰ ਭੋਗ ਬਿਲਾਸਾ। ਮਹਾਰਾਜ ਜੀ ਕਹਿੰਦੇ ਮਾਂ ਦੇ ਅੰਦਰ ਆਸਾ ਹੁੰਦੀ ਹੈ ਕਿ ਪੁੱਤ ਹੋਏਗਾ ਬੁਢੇਪੇ ਚ ਸੇਵਾ ਕਰੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਕਲਯੁਗ ਹੈ, ਧੀ ਤਾਂ ਬੇਸ਼ੱਕ ਸੇਵਾ ਕਰ ਦੇਵੇ, ਪੁੱਤਾਂ ਤੋਂ ਉਮੀਦ ਰੱਖਣੀ ਵੀ ਇਹੋ ਜਿਹੇ ਸਮੇਂ ਦੇ ਵਿੱਚ ਉਸ ਉਮੀਦ ਨਾਲੋਂ ਚੰਗਾ ਬੰਦਾ ਆਪਣਾ ਸਰੀਰ ਤੰਦਰੁਸਤ ਰੱਖ ਲਵੇ। ਬਾਬਾ ਫਰੀਦ ਜੀ ਦਾ ਬਚਨ ਹੈ ਨਾ, ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਝੈ ਨਾ ਦੇਹੇ, ਜੇ ਤੂੰ ਇਹ ਵੈ ਰੱਖ ਸੀ ਜੀਓ ਸਰੀਰ ਹੁਣ ਲੇਹ। ਕਹਿੰਦੇ ਸਰੀਰ ਦੀ ਐਸੀ ਬੁਰੀ ਹਾਲਤ ਨਾ ਹੋਵੇ ਕਿਸੇ ਦੇ ਬੂਹੇ ਤੇ ਬਹਿ ਕੇ ਕਿਸੇ ਤੇ ਆਸ ਰੱਖਣੀ ਪਵੇ। ਐਡੇ ਐਡੇ ਰੱਬ ਦੇ ਪਿਆਰੇ ਐਸੇ ਬਚਨ ਕੀਤੇ ਹਨ। ਸੋ ਮਹਾਰਾਜ ਜੀ ਕਹਿੰਦੇ ਕਿਸੇ ਨੂੰ ਆਸ ਹੁੰਦੀ ਹੈ ਭਾਈ ਪੈਸੇ ਦੀ, ਕਿਸੇ ਨੂੰ ਮੇਰੇ ਕੋਲ ਪੈਸਾ ਬੜਾ ਹੈ, ਕਿਸੇ ਨੂੰ ਸਕੇ ਸੰਬੰਧੀਆਂ ਦੀ ਹੁੰਦੀ ਹੈ, ਕਿਸੇ ਨੂੰ ਧੀਆਂ ਪੁੱਤਰਾਂ ਦੀ ਹੁੰਦੀ ਹੈ, ਕਿਸੇ ਨੂੰ ਕਿਸੇ ਚੀਜ਼ ਦੀ, ਕਿਸੇ ਨੂੰ ਕਿਸੇ ਚੀਜ਼ ਦੀ। ਲੇਕਿਨ ਜਦੋਂ ਆਸ ਟੁੱਟਦੀ ਹੈ ਤਾਂ ਬੰਦਾ ਦੁਖੀ ਹੁੰਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਹਿਲਾਂ ਜਿਹੜੇ ਲੋਕ ਹੁੰਦੇ ਸੀ ਉਹ ਕਿਸੇ ਤੋਂ ਆਸ ਨਹੀਂ ਸੀ ਰੱਖਦੇ ਹੁੰਦੇ, ਜੋ ਜੋ ਕਿਸੇ ਦਾ ਫਰਜ਼ ਬਣਦਾ ਸੀ ਨਿਭਾਉਂਦੇ ਚਲੇ ਆਉਂਦੇ ਸਨ। ਲੇਕਿਨ ਜਿਉਂ ਜਿਉਂ ਕਲਯੁੱਗ ਅੱਗੇ ਵੱਧ ਰਿਹਾ, ਬਿਨਾਂ ਆਸਾ ਤੋਂ ਕੋਈ ਕਿਸੇ ਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਉਂਦਾ। ਆਖੋ ਸਤਨਾਮ। ਬੁਲਾਉਣ ਪਿੱਛੇ ਵੀ ਆਸਾ ਹੈ, ਕਿਸੇ ਨਾਲ ਵਰਤਣ ਪਿੱਛੇ ਵੀ ਕੋਈ ਨਾ ਕੋਈ ਸੰਕਲਪ ਹੈ, ਸਵਾਰਥ ਹੈ ਮਨ ਦੇ ਵਿੱਚ। ਅਤੇ ਜੇ ਉਹ ਪੂਰਾ ਨਾ ਹੋਵੇ, ਟੁੱਟ ਜਾਏ, ਫਿਰ ਦੁਖੀ ਹੁੰਦਾ ਹੈ।

ਕਿਰਪਾ ਕਰਕੇ ਯਾਦ ਕਰਦਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਵੀ ਉਹਦਾ ਨਾਮ ਜਪਾਂਗੇ, ਰੱਬ ਦੇ ਚਰਨਾਂ ਨਾਲ ਜੁੜਾਂਗੇ ਤੇ ਉਹ ਸੌਖਾ ਰੱਖੂਗਾ। ਕੋਈ ਸ਼ੱਕ ਨਹੀਂ, ਉਹ ਬਹੁਤ ਸੌਖਾ ਰੱਖਦਾ ਹੈ। ਮਰ ਕਹਿੰਦੇ ਆਸਾ ਜੀ ਵਿੱਚ ਨਾ ਰੱਖਿਆ ਕਰੋ, ਇਹ ਫਲ ਨੂੰ ਛੋਟਾ ਕਰ ਦਿੰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਕ ਦਿਨ ਤਖ਼ਤ 'ਤੇ ਬੈਠੇ ਹੈ, ਬਚਨ ਕੀਤਾ ਮਹਾਰਾਜ ਜੀ ਨੇ। ਕੋਈ ਸਿੱਖ ਜਿਹੜਾ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਵੇ ਸਾਨੂੰ, ਆਸਾ ਫਲ ਨੂੰ, ਬਾਣੀ ਦੇ ਨੂੰ, ਸੇਵਾ ਦੇ ਨੂੰ, ਸਿਮਰਨ ਦੇ ਨੂੰ ਕਿਵੇਂ ਛੋਟਾ ਕਰ ਦਿੰਦੀ ਹੈ, ਇੱਥੇ ਮਹਾਰਾਜ ਜੀ ਨੇ ਦੱਸਿਆ ਸਾਨੂੰ। ਅਤੇ ਇੱਕ ਸਿੱਖ ਭਾਈ ਗੋਪਾਲਾ ਕਹਿੰਦਾ, ਮਹਾਰਾਜ ਜੇ ਤੁਸੀਂ ਚਾਹੋ, ਤੁਹਾਡੀ ਕਿਰਪਾ ਹੋਵੇ, ਮੈਂ ਸੁਣਾਵਾਂ। ਸਾਰਾ ਜਪਜੀ ਸਾਹਿਬ ਦਾ ਪਾਠ ਲਗਾ ਮਾਤਰਾ ਸਮੇਤ ਸ਼ੁੱਧ ਸੁਣਾਇਆ। ਅਖੀਰਲੀਆਂ ਪੰਕਤੀਆਂ 'ਤੇ ਪਹੁੰਚਿਆ, ਉੱਧਰ ਅਕਾਲ ਪੁਰਖ ਵਾਹਿਗੁਰੂ ਦੀ ਕਲਾ ਵੀ ਵਰਤਣੀ ਹੁੰਦੀ ਹੈ, ਉਹਦੇ 'ਤੇ ਮਾਇਆ ਵਰਤ ਗਈ। ਜਦੋਂ ਸਤਿਗੁਰੂ ਖਿਆਲ ਹੀ ਕਰ ਰਹੇ ਆ ਵੀ ਇੱਕ ਸ਼ੁੱਧ ਜਪਜੀ ਸਾਹਿਬ ਦਾ ਫਲ ਕੀ ਦਈਏ ਸਿੱਖ ਨੂੰ, ਮਹਾਰਾਜ ਜੀ ਸੋਚਦੇ ਆ ਤਿੰਨਾਂ ਲੋਕਾਂ ਦਾ ਰਾਜ ਦੇ ਦਈਏ, ਅਤੇ ਦੇਖਦੇ ਨੇ ਜਪਜੀ ਸਾਹਿਬ ਅੱਗੇ ਛੋਟਾ ਹੈ। ਦੁਨੀਆਂ 'ਤੇ ਜੋ ਕੁਝ ਵੀ ਨਜ਼ਰ ਮਾਰ ਕੇ ਸਤਿਗੁਰਾਂ ਨੇ ਦੇਖਿਆ, ਸਭ ਕੁਝ ਇੱਕ ਜਪਜੀ ਸਾਹਿਬ ਦੇ ਸ਼ੁੱਧ ਪਾਠ ਅੱਗੇ ਛੋਟਾ ਨਜ਼ਰ ਆਇਆ। ਕਹਿੰਦੇ ਫਿਰ ਇਹ ਗੁਰੂ ਨਾਨਕ ਦੀ ਗੱਦੀ ਹੋਈ ਹੈ ਇੱਕ। ਮਹਾਰਾਜ ਜੀ ਕਹਿੰਦੇ ਕੋਈ ਗੱਲ ਨਹੀਂ, ਫਿਰ ਇਹ ਬਖਸ਼ ਦੇਵਾਂਗੇ। ਇੰਨੇ ਨੂੰ ਸਿੱਖ ਨੇ ਮਨ 'ਚ ਖਿਆਲ ਕਰ ਲਿਆ ਕਿ ਮਹਾਰਾਜ ਨੇ ਬਚਨ ਕੀਤਾ ਸੀ, ਮਨ ਭਾਉਣ ਦੀ ਵਸਤੂ ਦੇਵਾਂਗੇ ਸ਼ੁੱਧ ਜਪਜੀ ਸਾਹਿਬ ਦਾ ਪਾਠ ਸੁਣਾਉਣ ਵਾਲੇ ਨੂੰ। ਅਤੇ ਮਹਾਰਾਜ ਜੀ ਦੇ ਤਬੇਲੇ 'ਚ ਘੋੜਾ ਬੜੇ ਕਮਾਲ ਦਾ ਹੈ, ਅਤੇ ਜੇ ਮਹਾਰਾਜ ਸਾਹਿਬ ਸਣੇ ਸੋਨੇ ਦੀ ਕਾਠੀ 'ਚ ਦੇ ਦੇਣ ਅਤੇ ਮੇਰੇ ਮਨ ਦੀ ਮੁਰਾਦ ਪੂਰੀ ਹੋ ਜਾਏ। ਮਹਾਰਾਜ ਸਾਹਿਬ ਜੀ ਨਾਲੇ ਮਨ 'ਚ ਸੰਕਲਪ ਕਰ ਰਹੇ ਸਨ ਗੁਰਤਾ ਗੱਦੀ ਦੇਣ ਦਾ, ਨਾਲੇ ਗੁਰਤਾ ਗੱਦੀ ਤੋਂ ਥੱਲੇ ਨੂੰ ਉੱਤਰਦੇ ਜਾ ਰਹੇ ਸਨ। ਉਸੇ ਵੇਲੇ ਫਿਰ ਟਿੱਕੇ ਉਸੇ ਤਰ੍ਹਾਂ ਸੁਸ਼ੋਭਿਤ ਹੋ ਗਏ। ਉਹਨੇ ਫਤਿਹ ਬੁਲਾਈ, ਮਹਾਰਾਜ ਸਾਹਿਬ ਜੀ ਨੇ ਘੋੜਾ ਮੰਗਾ ਕੇ ਸਿੱਖ ਨੂੰ ਦੇ ਦਿੱਤਾ, ਨਾਲੇ ਬਚਨ ਕੀਤਾ, ਸਿੱਖਾ ਇਹ ਜਿਹੜੀ ਮਨ ਦੀ ਕਾਮਨਾ ਹੈ, ਇਹ ਮਨ ਦੀ ਆਸਾ ਹੈ ਨਾ, ਇਹ ਵਾਹਿਗੁਰੂ ਦੀ ਬਖਸ਼ਿਸ਼ ਤੋਂ ਬਹੁਤ ਛੋਟੀ ਹੈ, ਇਹਦੇ ਜਾਲ 'ਚ ਨਾ ਫਸਿਆ ਕਰੋ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅੱਜ ਤੈਨੂੰ ਉਹ ਦਾਤ ਮਿਲਣ ਲੱਗੀ ਸੀ ਜਿਹੜੀ ਦਾਤ ਕਿਸੇ ਦੇ ਆਮ ਦੇ ਵਾਹਿਗੁਰੂ ਦੇ ਆਪ ਸਰੂਪ ਧਾਰੇ ਤੋਂ ਬਿਨਾਂ ਕਿਸੇ ਦੇ ਨਸੀਬ 'ਚ ਹੀ ਨਹੀਂ ਹੁੰਦੀ। ਅਤੇ ਇੱਕ ਸੰਕਲਪ ਕਰਕੇ ਉਹ ਐਡੀ ਵੱਡੀ ਦਾਤ ਖੋ ਦਿੱਤੀ। ਸੋ ਮਹਾਰਾਜ ਜੀ ਕਹਿੰਦੇ, ਭਾਈ ਜਦੋਂ ਅਸੀਂ ਕੋਈ ਆਸ ਰੱਖ ਲੈਂਦੇ ਹਾਂ ਉਦੋਂ ਬਹੁਤ ਵੱਡਾ ਫਲ ਜਿਹੜਾ ਉਹ ਛੋਟਾ ਹੋ ਜਾਂਦਾ ਹੈ। ਇਸ ਕਰਕੇ ਬਿਨਾਂ ਆਸਾ ਤੋਂ ਜਪਿਆ ਕਰੋ, ਕਿਉਂਕਿ ਜਦੋਂ ਬਿਨਾਂ ਆਸਾ ਤੋਂ ਜਪਦੇ ਹਾਂ ਉਦੋਂ ਫਿਰ ਆਸ ਵੀ ਨਹੀਂ ਹੁੰਦੀ ਐਡਾ ਫਲ ਹਾਸਲ ਹੁੰਦਾ। ਆਖੋ ਸਤਨਾਮ। ਹੁਕਮੈ ਬੁੱਝੈ ਨਿਰਾਸਾ ਹੋਈ। ਮਹਾਰਾਜ ਜੀ ਕਹਿੰਦੇ ਜੇ ਕੋਈ ਗੁਰੂ ਦੇ ਹੁਕਮ ਨੂੰ, ਇਸ ਹੁਕਮ ਨੂੰ ਬੁੱਝ ਲੈਂਦਾ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤੇ ਹੈ, ਕਹਿੰਦੇ ਫਿਰ ਉਹ ਭਾਈ ਆਸਾ ਤੋਂ ਰਹਿਤ ਹੋ ਜਾਂਦੇ ਹੈ। ਮਹਾਰਾਜ ਜੀ ਦੇ ਬਚਨ ਕਮਾਉਣ ਵਾਲੇ ਸਿੱਖ ਆਸਾ ਤੋਂ ਰਹਿਤ ਹੋ ਜਾਂਦੇ, ਬਾਣੀ ਪੜ੍ਹਦੇ ਹੈ, ਨਾਮ ਜਪਦੇ ਹੈ, ਸੇਵਾ ਕਰਦੇ ਹੈ, ਸਿਮਰਨ ਕਰਦੇ ਹੈ, ਲੇਕਿਨ ਆਸਾ ਕੋਈ ਨਹੀਂ ਹੁੰਦੀ ਹੁੰਦੀ।

ਦੇ ਤੇ ਉਹਨੇ ਬਾਣੀ ਨੂੰ ਕਮਾਉਣ ਲੱਗ ਪੈਣਾ, ਕਮਾਉਂਦਿਆਂ ਕਮਾਉਂਦਿਆਂ ਉਹਦੇ 'ਤੇ ਕਿਰਪਾ ਹੋ ਜਾਣੀ, ਹੌਲੀ ਹੌਲੀ ਉਹਦੀਆਂ ਆਸਾਵਾਂ ਵੀ ਪੂਰੀਆਂ ਹੋ ਜਾਣੀਆਂ ਅਤੇ ਬਾਅਦ 'ਚ ਉਹ ਨਿਰਛਿਤ ਵੀ ਹੋ ਜਾਣਾ ਉਹਨੇ। ਇਹ ਇੱਕ ਜੋੜਨ ਦਾ ਸਾਧਨ ਵੀ ਰਿਹਾ ਮਹਾਂਪੁਰਸ਼ਾਂ ਦਾ, ਕਿਉਂਕਿ ਜਦੋਂ ਕਿਸੇ ਨਵੇਂ ਪ੍ਰਾਣੀ ਨੂੰ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ 'ਚ ਜੋੜਨਾ ਹੈ, ਜਾਂ ਤੀਸਰਾ ਵਚਨ ਐਸਾ ਹੈ ਵੀ ਅਸੀਂ ਮੰਗਣਾ ਕਿਹੜਾ ਕਿਸੇ ਹੋਰ ਤੋਂ ਹੈ, ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ਼ਮ ਰਹੀ ਹੈ, ਇੱਕ ਪੱਖ ਨਹੀਂ ਹੈ। ਜਿਹੜੇ ਨਿਰੋਲ ਬ੍ਰਹਮ ਗਿਆਨ ਦੀ ਇੱਛਾ ਰੱਖਦੇ ਹੈ ਉਹਨਾਂ ਲਈ ਉਪਦੇਸ਼ ਉਸ ਤਰ੍ਹਾਂ ਦਾ ਹੈ, ਉਹਨਾਂ ਲਈ ਤਾਂ ਪਹਿਲਾ ਉਪਦੇਸ਼ ਹੈ ਜਿਹੜਾ ਹੋ ਕੇ ਹਟਿਆ। ਜਿਹੜੇ ਗ੍ਰਿਸਤੀ ਨੇ, ਲੋੜਵੰਦ ਨੇ, ਕੋਈ ਦੁਖੀਏ ਨੇ, ਅਤੇ ਜਿਹੜੇ ਦੁਖੀਆ ਦਰਦਬੰਦ ਦਰੇ ਆਇਆ, ਜਿਹੜਾ ਦੁਖੀਆ ਦਰਦਬੰਦ ਦਰ 'ਤੇ ਆਇਆ ਉਹ ਕਿੱਥੇ ਜਾਏਗਾ? ਮਹਾਰਾਜ ਜੀ ਕਹਿੰਦੇ ਜਦੋਂ ਬਾਣੀ ਨਾਲ ਜੁੜ ਕੇ ਬਾਣੀ ਗਾਏਗਾ ਮਹਾਰਾਜ ਸਾਹਿਬ ਜੀ ਦੀ, ਅਰਦਾਸ ਕਰੇਗਾ ਮਹਾਰਾਜ, ਉਹਦਾ ਦਰਦ ਦੂਰ ਕਰ ਦੇਣਗੇ, ਆਸਾ ਵਾਲੇ ਦੀ ਆਸਾ ਪੂਰੀ ਕਰ ਦੇਣਗੇ। ਇਹ ਜਿਹੜਾ ਬਚਨ ਇੱਥੇ ਮਹਾਰਾਜ ਜੀ ਕਰ ਰਹੇ ਹੈ, ਇਹ ਸੰਪੂਰਨ ਲੁਕਾਈ ਲਈ ਕਰ ਰਹੇ ਹੈ ਵੀ ਆਮ ਲੋਕ ਜਿਹੜੇ ਆ ਸੰਸਾਰ 'ਚ ਹੀ ਫਸੇ ਪਏ ਆ, ਕੋਈ ਬਿਰਲਾ ਹੀ ਨਿਕਲਦਾ ਸੰਸਾਰ ਦੇ ਵਿੱਚੋਂ ਬਾਹਰ। ਆਸਾ ਵਿੱਚ ਸੁੱਤੇ ਕਈ ਲੋਈ, ਕਈ ਲੋਕ ਕਹਿੰਦੇ ਇੱਕ ਲੋਕ ਨਹੀਂ ਆ, ਇੱਕ ਲੋਕ ਇੱਕ ਬ੍ਰਹਿਮੰਡ, ਇਹ ਨਹੀਂ ਕਹਿੰਦੇ, ਪਤਾ ਨਹੀਂ ਇਹੋ ਜਿਹੇ ਕਿੰਨੇ ਬ੍ਰਹਿਮੰਡ ਜਿਹੜੇ ਆ ਉਹ ਇੱਦਾਂ ਹੀ ਆਸਾ ਦੀ ਨੀਂਦ 'ਚ ਸੁੱਤੇ ਪਏ ਆ।

ਰਾਣੀ ਵਿੱਚੋਂ ਜਿਹਨੂੰ ਮਹਾਰਾਜੀ ਜਗਾਉਂਦੇ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਤੇ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਹੁੰਦੀ ਹੈ, ਜਿਨ੍ਹਾਂ ਤੇ ਕਿਰਪਾ ਹੁੰਦੀ ਹੈ ਨਾ, ਉਹਨਾਂ ਦੀ ਅੰਮ੍ਰਿਤ ਵੇਲੇ ਆਪਣੇ ਆਪ ਹੀ ਅੱਖ ਖੁੱਲ ਜਾਂਦੀ ਹੈ। ਆਖੋ ਸਤਨਾਮ। ਅਲਾਰਮ ਦੀ ਵੀ ਲੋੜ ਨਹੀਂ ਫਿਰ ਪੈਂਦੀ, ਫਿਰ ਉੱਠ ਕੇ ਉਹ ਮਹਾਰਾਜ ਦੀ ਹਜ਼ੂਰੀ 'ਚ ਨਿਤਨੇਮ ਭਜਨ ਬੰਦਗੀ ਲਾਹਾ, ਆਪਣੇ ਸਰੀਰ ਦਾ, ਆਪਣੇ ਸਵਾਸਾਂ ਦਾ, ਆਪਣੇ ਸਮੇਂ ਦਾ ਲੈਂਦੇ ਤੇ

ਜੈ ਜਾਗ ਆਵੈ ਸੋਈ। ਕਹਿੰਦੇ ਉਹ ਜਾਗਦਾ ਜਿਹੜਾ ਵਾਹਿਗੁਰੂ ਜੀ ਨੂੰ ਗਾਉਂਦਾ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਕਰਕੇ ਸੰਪਰਦਾਇ ਪ੍ਰਣਾਲੀ ਅਨੁਸਾਰ ਇਸ ਪੰਕਤੀ ਦੇ ਦੋ ਅਰਥ ਬਣ ਜਾਂਦੇ ਹੈ। ਜਾਂ ਤਾਂ ਉਹ ਜਾਗਦਾ ਜਿਹਨੂੰ ਵਾਹਿਗੁਰੂ ਜਗਾਉਂਦਾ, ਤੇ ਜਾਂ ਉਹ ਜਾਗਦਾ ਜਿਹੜਾ ਵਾਹਿਗੁਰੂ ਨੂੰ ਗਾਉਂਦਾ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ।

ਜੀ ਕਹਿੰਦੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜਿਹੜੀ ਮਨ ਦੀ ਭੁੱਖ ਹੈ ਇਹ ਨਹੀਂ ਜਾਂਦੀ ਪਈ। ਲੇਕਿਨ ਨਾਮ ਦਾ ਅਨੁਭਵ ਕਿਵੇਂ ਹੋਵੇ? ਮਹਾਰਾਜ ਜੀ ਕਹਿੰਦੇ ਆਪਣੇ ਆਪ ਤਾਂ ਹੁੰਦਾ ਨਹੀਂ ਭਾਈ, ਹੁੰਦਾ ਫਿਰ ਜਿਹਦੇ ਉੱਤੇ ਸਤਿਗੁਰੂ ਕਿਰਪਾ ਕਰ ਦਿੰਦੇ ਆ ਉਹਨੂੰ। ਸਤਿਗੁਰ ਨਾਮ ਬੁਝਾਇਆ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਿਹਨੂੰ ਮਹਾਰਾਜ ਜੀ ਇਹ ਅਨੁਭਵ ਕਰਾ ਦਿੰਦੇ ਆ, ਨਾਮ ਕੀ ਹੈ? ਨਾਮ ਵਾਹਿਗੁਰੂ ਹੈ, ਨਾਮ ਬਾਣੀ ਹੈ। ਵਾਹਿਗੁਰੂ ਚ ਬਾਣੀ ਚ ਮਹਾਰਾਜ ਜੀ ਕਹਿੰਦੇ ਕੋਈ ਵੀ ਭੇਦ ਨਹੀਂ।

ਕਰੀਏ ਗੁਰਬਾਣੀ ਦਾ। ਸਾਧ ਸੰਗਤ ਜੀ, ਵਾਹਿਗੁਰੂ ਚ ਤੇ ਬਾਣੀ ਚ ਤੇ ਮੂਲ ਮੰਤਰ ਚ ਰੱਤਾ ਭਰ ਵੀ ਕੋਈ ਫਰਕ ਨਹੀਂ ਹੈ। ਇਸ ਕਰਕੇ ਜੇ ਮਨ ਖੁਸ਼ੀ ਨਾਲ ਵਾਹਿਗੁਰੂ ਵਾਹਿਗੁਰੂ ਕਰਦਾ ਤਾਂ ਵਾਹਿਗੁਰੂ ਵਾਹਿਗੁਰੂ ਕਰ ਲਓ, ਜੇ ਖੁਸ਼ੀ ਨਾਲ ਬਾਣੀ ਪੜ੍ਹਦਾ ਤਾਂ ਬਾਣੀ ਪੜ੍ਹ ਲਓ, ਜੇ ਖੁਸ਼ੀ ਨਾਲ ਨਿਤਨੇਮ ਕਰਦਾ ਤਾਂ ਨਿਤਨੇਮ ਕਰ ਲਓ, ਜੇ ਮੂਲ ਮੰਤਰ ਕਰਦਾ ਤਾਂ ਮੂਲ ਮੰਤਰ ਕਰ ਲਓ। ਯਾਨੀ ਕਿ ਮਨ 'ਚ ਕੋਈ ਸ਼ੰਕਾ ਪਾਲਣ ਦੀ ਲੋੜ ਨਹੀਂ, ਕਿਉਂਕਿ ਇੱਕ ਓਅੰਕਾਰ ਤੋਂ ਲੈ ਕੇ 8, 18, 10, 20 ਤੱਕ ਸਤਿਗੁਰੂ ਸਾਹਿਬ ਜੀ ਦੀ ਸਾਰੀ ਬਾਣੀ ਇੱਕੋ ਹੀ ਰੂਪ ਹੈ। ਚਾਹੇ ਵਾਹਿਗੁਰੂ ਕਹਿ

ਕਰ ਲਓ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਬਚਨ ਕਰ ਰਹੇ ਹੈ, ਕਹਿੰਦੇ ਜਿਨ੍ਹਾਂ ਨੂੰ ਨਾਮ ਦਾ ਅਨੁਭਵ ਹੋ ਜਾਂਦਾ, ਅੰਦਰ ਜੋਤ ਦਾ ਅਨੁਭਵ ਹੋ ਜਾਂਦਾ, ਪ੍ਰਕਾਸ਼ ਹੋ ਜਾਂਦਾ। ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼, ਕਹਿੰਦੇ ਜਦੋਂ ਪਹਿਲੀ ਵਾਰ ਉਹਨਾਂ ਨੂੰ ਜੋਤ ਦਾ ਅਨੁਭਵ ਹੋਇਆ, ਕਹਿੰਦੇ ਇੱਥੇ ਹਿਰਦੇ 'ਚ ਐਂ ਲੱਗੇ ਜਿਵੇਂ ਜੋਤ ਬਲਦੀ ਹੈ, ਹੌਲੀ ਹੌਲੀ ਉਹ ਸਾਰੇ ਸਰੀਰ 'ਚ

ਬਹੁਤ ਹੀ ਨਜ਼ਰਾਨੀ। ਜਿਹੜਾ ਮਹਾਰਾਜ ਸਾਹਿਬ ਜੀ ਦਾ ਵਚਨ ਹੈ ਨਾ, ਸਭ ਮਹਿ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮਹਿ ਚਾਨਣ ਹੋਏ। ਮਹਾਰਾਜ ਜੀ ਨੇ ਤਾਂ ਵਚਨ ਕੀਤਾ ਵੀ ਸਾਰਿਆਂ ਚ ਵਾਹਿਗੁਰੂ ਦੀ ਜੋਤ ਹੈ, ਪਰ ਸਾਨੂੰ ਨਜ਼ਰ ਨਹੀਂ ਆਉਂਦੀ। ਕਿਉਂ ਨਜ਼ਰ ਨਹੀਂ ਆਉਂਦੀ? ਕਿਉਂਕਿ ਉਹ ਜੋਤ ਦਾ ਸਾਨੂੰ ਅਨੁਭਵ ਨਹੀਂ ਹੈ।

ਵਾਹਿਗੁਰੂ ਦੇ ਪ੍ਰਕਾਸ਼ ਦਾ, ਵਾਹਿਗੁਰੂ ਦੇ ਨਾਮ ਦਾ। ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਦੂਸਰਿਆਂ ਚ ਜੋਤ ਨਜ਼ਰ ਆਉਂਦੀ ਹੈ। ਫਿਰ ਭਾਈ ਘਨੱਈਆ ਜੀ ਨੂੰ ਸਭ ਚ ਕਲਗੀਧਰ ਦੀ ਜੋਤ ਨਜ਼ਰ ਆ ਰਹੀ ਹੈ, ਤੇ ਜਿਨ੍ਹਾਂ ਨੇ ਉਹਨਾਂ ਦੀ ਕੰਪਲੇਂਟ ਕੀਤੀ ਹੈ ਉਹਨਾਂ ਨੂੰ ਨਜ਼ਰ ਨਹੀਂ ਆ ਰਹੀ। ਉਹਨਾਂ ਦੀ ਅਵਸਥਾ ਹੈ ਭਾਈ ਘਨੱਈਆ ਜੀ ਦੀ ਤੇ ਦੂਸਰਿਆਂ ਦੀ ਨਹੀਂ ਹੈ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਭਾਈ ਘਨੱਈਆ ਜੀ ਕਹਿੰਦੇ ਮਹਾਰਾਜ ਜਿੱਧਰ ਦੇਖਦਾ ਆ ਤੁਹਾਡਾ ਹੀ ਸਰੂਪ ਨਜ਼ਰ ਆਉਂਦਾ, ਤੇ ਮਹਾਰਾਜ ਦੱਸੋ ਮੈਂ ਜਲ ਛਕਾਵਾਂ ਜਾਂ ਨਾ। ਮਹਾਰਾਜ ਜੀ ਮੱਲਮ ਪੱਟੀ ਮੰਗਾ ਕੇ ਕਹਿੰਦੇ ਘਨੱਈਆ ਜੀ ਮੇਰੇ ਜ਼ਖਮਾਂ ਤੇ ਮੱਲਮ ਪੱਟੀ ਵੀ ਕਰ ਦਿਆ ਕਰੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਲਗੀਧਰ ਜੀ ਦਾ ਜੰਗ, ਕਲਗੀਧਰ ਜੀ ਦੀ ਤਲਵਾਰ, ਕਲਗੀਧਰ ਜੀ ਦਾ ਤੀਰ ਕਦੇ ਵੀ ਕਿਸੇ ਇਨਸਾਨ ਖਿਲਾਫ ਨਹੀਂ, ਸਿਰਫ ਜ਼ੁਲਮ ਔਰ ਜ਼ਾਲਮ ਦੇ ਖਿਲਾਫ ਚੱਲਿਆ। ਕਲਗੀਧਰ ਜੀ ਨਹੀਂ ਚਾਹੁੰਦੇ ਗਰੀਬਾਂ ਨੂੰ, ਨਿਮਾਣਿਆਂ ਨੂੰ, ਨਿਤਾਣਿਆਂ ਨੂੰ, ਬੱਚਿਆਂ ਨੂੰ, ਬੱਚੀਆਂ ਨੂੰ, ਬਜ਼ੁਰਗਾਂ ਨੂੰ ਕੋਈ ਜ਼ਾਲਮ ਬੰਦਾ ਤਸੀਹੇ ਦੇ ਦੇ ਕੇ ਦੁੱਖ ਦੇਵੇ। ਤੇ ਮਹਾਰਾਜ ਜੀ ਕਹਿੰਦੇ ਫਿਰ ਇਹੋ ਜਿਹੇ ਜ਼ਾਲਮ ਨੂੰ ਅੱਗੇ ਤੋਰ ਦੇਣਾ ਚੰਗਾ ਹੈ।

ਹੋਰ ਨਹੀਂ ਕੋਈ ਨਜ਼ਰ ਆਉਂਦਾ। ਸੋ ਐਸੀ ਜਦੋਂ ਕਿਸੇ ਸਿੱਖ ਦੇ ਅੰਦਰ ਦੀ ਦਸ਼ਾ ਹੁੰਦੀ ਹੈ, ਅੰਦਰ ਦੀ ਦ੍ਰਿਸ਼ਟੀ ਹੁੰਦੀ ਹੈ, ਫਿਰ ਉਹਨੂੰ ਮਹਾਰਾਜ ਸਾਹਿਬ ਜੀ ਦੀ, ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਸਭ 'ਚ ਨਜ਼ਰ ਆਉਂਦੀ ਹੈ। ਜਿੰਨਾ ਚਿਰ ਆਪ ਦੀ ਅਵਸਥਾ ਨਾ ਹੋਵੇ, ਉਨਾ ਚਿਰ ਇਹ ਜਿਹੜੀ ਖੇਡ ਹੈ ਇਹ ਪਕੜ 'ਚ ਨਹੀਂ ਆਉਂਦੀ। ਨਾ ਅੱਖਾਂ ਨਾਲ ਅਸੀਂ ਉਹ ਜੋਤ ਨੂੰ, ਜਿੰਨਾ ਚਿਰ ਇਹਨਾਂ ਅੱਖਾਂ ਦੇ ਪਿੱਛੇ ਜਿੱਥੋਂ ਜੋਤ ਆ ਰਹੀ ਹੈ ਉੱਥੇ ਜੋਤ ਦਾ ਪ੍ਰਕਾਸ਼ ਨਹੀਂ ਹੋ ਜਾਂਦਾ, ਉਹ ਜੋਤ ਨੂੰ ਤੱਕ ਨਹੀਂ ਸਕਦੇ। ਮਹਾਂਪੁਰਸ਼ਾਂ ਦੀ ਸੰਗਤ ਕੀਤੇ ਤੋਂ ਬਿਨਾਂ ਇਹੋ ਜਿਹੀ ਅਵਸਥਾ ਕਿਸੇ ਨੂੰ ਹਾਸਲ ਨਹੀਂ ਹੁੰਦੀ। ਮਹਾਰਾਜ ਜੀ ਕਹਿੰਦੇ ਜਿਹਨੂੰ ਹੋ ਜਾਂਦੀ ਹੈ ਭਾਈ, ਉਹਦੇ ਮਨ ਦੀ ਭੁੱਖ ਲੈ ਜਾਂਦੀ ਹੈ।

ਜਾਣ ਦੇ ਨਾਲ ਜਿਹੜੀ ਅੱਗ ਬਲਦੀ ਹੈ ਨਾ ਅੰਦਰ ਤ੍ਰਿਸ਼ਨਾ ਦੀ, ਜਿਹੜੀ ਬੁੱਝਦੀ ਹੀ ਨਹੀਂ ਹੈ ਕਦੇ, ਆਹ ਪ੍ਰਾਪਤ ਹੋ ਗਿਆ, ਫਿਰ ਹੋਰ, ਫਿਰ ਹੋਰ, ਫਿਰ ਹੋਰ। ਕਹਿੰਦੇ ਇਹ ਨਾਮ ਦੇ ਅਨੁਭਵ ਨਾਲ ਜੋਤ ਦੇ ਹਿਰਦੇ ਚ ਪ੍ਰਕਾਸ਼ ਦੇ ਨਾਲ ਹੀ ਬੁੱਝਦੀ ਆ। ਨਾਮ ਮਿਲੈ ਤਿਸੈ ਰਜਾਈ। ਮਹਾਰਾਜ ਜੀ ਕਹਿੰਦੇ ਉਹ ਨਾਮ ਮਿਲਦਾ ਕਿਵੇਂ ਹੈ, ਉਹਦਾ ਅਨੁਭਵ ਕਿਵੇਂ ਹੁੰਦਾ? ਕਹਿੰਦੇ ਵਾਹਿਗੁਰੂ ਦੀ ਰਜਾ ਚ ਰਹਿਣ ਨਾਲ ਹੁੰਦਾ ਭਾਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਵਾਹਿਗੁਰੂ ਦੀ ਰਜਾ ਚ ਰਹਿੰਦੇ ਆ, ਉਹਨਾਂ ਦੇ ਅੰਦਰ ਉਹ ਵਾਹਿਗੁਰੂ ਦੇ ਨਾਮ ਦਾ ਅਨੁਭਵ ਹੋ ਜਾਂਦਾ, ਪ੍ਰਕਾਸ਼ ਹੋ ਜਾਂਦਾ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਸਾਹਿਬ ਦੀ ਬਖਸ਼ਿਸ਼ ਕਰਦੇ ਨੇ। ਮਹਾਰਾਜ ਜੀ ਨਾਲ ਨਾਲ ਇੱਕ ਜੁਗਤੀ ਵੀ ਦੱਸ ਰਹੇ ਆ ਕਿ ਵਾਹਿਗੁਰੂ ਨੂੰ ਆਪਣੇ ਅੰਦਰ ਅਨੁਭਵ ਕਰਨ ਦਾ ਸਾਧਨ ਕੀ ਹੈ। ਮਹਾਰਾਜ ਜੀ ਕਹਿੰਦੇ ਕਲਯੁਗ ਦੇ ਵਿੱਚ ਕੀਰਤ ਵਾਹਿਗੁਰੂ ਦੀ ਮਹਿਮਾ ਕਰਨੀ, ਸ਼ਬਦ ਪਛਾਣ, ਇਹਦੇ ਨਾਲ ਉਹ ਜਿਹੜਾ ਪਾਰਬ੍ਰਹਮ ਪਰਮੇਸ਼ਰ ਹੈ, ਸ਼ਬਦ ਸਰੂਪ, ਬਾਣੀ ਸਰੂਪ, ਅਨਹਦ ਨਾਦ ਰੂਪ ਹੋਇਆ ਵਾਹਿਗੁਰੂ, ਕਹਿੰਦੇ ਉਹਨੂੰ ਅੰਦਰੋਂ ਪਛਾਣ ਲਈਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਾ ਭਗਤ ਚੁੱਕਾ ਅਭਿਮਾਨ। ਕਹਿੰਦੇ ਇਹੀ ਭਗਤੀ ਹੈ ਜਿਹੜੀ ਅੰਦਰੋਂ ਅੰਦਰ ਦੇ ਅਭਿਮਾਨ ਨੂੰ ਖਤਮ ਕਰ ਦਿੰਦੀ ਹੈ। ਵਾਹਿਗੁਰੂ ਦੀ ਉਪਮਾ ਗਾਉਣੀ, ਵਾਹਿਗੁਰੂ ਦੀ ਮਹਿਮਾ ਕਰਨੀ, ਵਾਹਿਗੁਰੂ ਦਾ ਕੀਰਤਨ ਕਰਨਾ। ਸਤਿਗੁਰ ਸੇਵਿਐ ਹੋਵੈ ਪ੍ਰਵਾਨ। ਜੇ ਕੋਈ ਭਾਈ

ਕਿ ਜਿਸ ਵਾਹਿਗੁਰੂ ਨੇ ਇਹ ਆਸਾ ਬਣਾਈ ਹੈ ਅੰਦਰ ਦੀ, ਇਹ ਆਸਾ ਉਸ ਵਾਹਿਗੁਰੂ ਨੂੰ ਮਿਲਣ ਦੀ ਹੀ ਰੱਖ ਕੇ ਵਾਹਿਗੁਰੂ ਨੂੰ ਜਾਣ ਲਿਆ ਜਾਏ। ਆਖੋ ਸਤਨਾਮ। ਕਹਿਣ ਦਾ ਭਾਵ ਹੈ ਵੀ ਸੰਸਾਰ ਦੀਆਂ ਜਿੰਨੀਆਂ ਆਸਾਵਾਂ ਨੇ ਸਭ ਬੰਦੇ ਨੂੰ ਜੰਮਣ ਮਰਨ ਵਾਲੇ ਪਾਸੇ, ਮਾੜੇ ਪਾਸੇ, ਦੁੱਖਾਂ ਵਾਲੇ ਪਾਸੇ ਲੈ ਕੇ ਜਾਣ ਵਾਲੀਆਂ ਨੇ। ਜੇ ਬੰਦਾ ਇੱਕ ਆਸ ਰੱਖ ਲਵੇ ਕਿ ਮੈਂ ਵਾਹਿਗੁਰੂ ਦੇ ਦਰਸ਼ਨ ਕਰਨੇ ਹੈ,

ਜਾਣਨਾ ਹੈ। ਮਹਾਰਾਜ ਜੀ ਕਹਿੰਦੇ ਫਿਰ ਇਹ ਆਸਾ ਹੀ ਉਹਦਾ ਬੇੜਾ ਬੰਨੇ ਲਾ ਸਕਦੀ ਹੈ, ਇਹ ਆਸਾ ਹੀ ਉਹਦੀ ਝੋਲੀ ਭਰ ਸਕਦੀ ਹੈ। ਜਿਵੇਂ ਹੋਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੀ, ਹੋਮੈ ਜਿਹੜੀ ਹੈ ਇਹ ਬੜਾ ਵੱਡਾ ਰੋਗ ਹੈ, ਅਤੇ ਇਹ ਰੋਗ ਲੱਗਿਆ ਕਿਹਨੂੰ ਹੁੰਦਾ, ਬੰਦੇ ਦੇ ਹਿਰਦੇ ਨੂੰ। ਅਤੇ ਮਹਾਰਾਜ ਜੀ ਕਹਿੰਦੇ ਜਿਸ ਹਿਰਦੇ ਨੂੰ ਇਹ ਹੋਮੈ ਦਾ ਰੋਗ ਲੱਗਿਆ ਨਾ, ਉਹ ਹਿਰਦੇ ਦੇ ਵਿੱਚ ਦਾਰੂ ਵੀ ਪਈ ਹੈ ਇਸ ਰੋਗ ਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕੀ

ਵਿੱਚ ਪਤਾ ਨਹੀਂ ਕੀ ਕੀ ਸਾਰਾ ਕੁਛ ਹਉਮੈ ਚ ਹੀ ਕਰਦਾ ਰਹਿੰਦਾ। ਫਿਰ ਕਹਿੰਦੇ ਸਰੂਪ ਤਾਂ ਇਹਨੂੰ ਦਿਖਦਾ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਦੇ ਆਪਣੇ ਆਪ ਨੂੰ ਪਸ਼ੂ, ਕਦੇ ਪੰਛੀ, ਪਤਾ ਨੀ ਕੀ ਕੀ ਸਰੂਪ ਚ ਸਮਝਦਾ, ਅਨੁਭਵ ਕਰਦਾ ਰਹਿੰਦਾ। ਪਰ ਉਹ ਵਾਹਿਗੁਰੂ ਦਾ ਜਿਹੜਾ ਸਰੂਪ ਹੈ ਉਹ ਨੀ ਇਹਨੂੰ ਨਜ਼ਰ ਆਉਂਦਾ। ਉਹ ਨਜ਼ਰ ਉਦੋਂ ਆਉਂਦਾ ਜਦੋਂ ਆਪਣੇ ਅੰਦਰ ਬੈਠੀ ਜੋਤ ਨਾਲ ਜੁੜ ਜਾਂਦਾ ਹੈ। ਅਖੀਰਲਾ ਬਚਨ ਕਿਸੇ ਗੁਰਮੁਖ ਪਿਆਰੇ ਅਭਿਆਸੀ ਉਹਨਾਂ ਦਾ ਕੀਤਾ ਹੋਇਆ ਕਰਕੇ ਆਪਾਂ ਸਮਾਪਤੀ ਕਰਦੇ ਹਾਂ।

प्राप्ति नहीं होंदी। आखो सतनाम श्री वाहिगुरु। वास्तविकता दे विच जे धार्मिक लोकां नूं, जिन्ने धर्म ने दुनिया दे, उहनां नूं उहनां दे धर्म ग्रंथां नूं जिहड़े वाहिगुरु दा राह दसदे आ ध्यान नाल देखिए ना, ਉਹ ਆਪਣੇ ਗੁਰੂਆਂ ਪੀਰਾਂ ਦੇ ਉਪਦੇਸ਼ ਨੂੰ ਪਿੱਛੇ ਛੱਡ ਜਾਂਦੇ ਆ, ਆਪ ਆਪਣਾ ਹੀ ਨਵਾਂ ਢਾਂਚਾ ਖੜਾ ਕਰ ਲੈਂਦੇ ਆਪਣੇ ਮਨ ਰਾਹੀਂ, ਤੇ ਉਹ ਰਸਤਾ ਹੀ ਨਹੀਂ ਹੁੰਦਾ ਵਾਹਿਗੁਰੂ ਵੱਲ ਨੂੰ ਜਾਣ ਵਾਲਾ। ਅੱਜ ਜੋ ਤੁਰਕੀ ਬਾਣੀ ਸਾਨੂੰ ਉਪਦੇਸ਼ ਕਰਦੀ ਹੈ, ਜੋ ਰਸਤਾ ਮਹਾਰਾਜ ਜੀ ਦੀ ਬਾਣੀ ਦੱਸਦੀ ਹੈ, ਉਹ ਰਸਤਾ ਪਹੁੰਚੇ ਹੋਏ ਗੁਰਮੁਖ ਮਹਾਂਪੁਰਖ ਦੱਸ ਸਕਦੇ ਹੈ। ਤੇ ਉਹ ਚੀਜ਼ ਜਿਹੜੀ ਹੈ ਉਸ ਪਾਸੇ ਤੁਰਨ ਨੂੰ ਅਸੀਂ ਰਾਜੀ ਨਹੀਂ, ਤੇ ਜੇ ਤੁਰਾਂਗੇ ਤੇ ਫਿਰ ਪਹੁੰਚਾਂਗੇ ਵੀ ਜ਼ਰੂਰ, ਯਾਦ ਰੱਖਿਓ। ਤੇ ਖਿਆਲ ਇੰਨਾ ਕੁ ਰੱਖਣਾ ਪੈਣਾ, ਇਹ ਨਾ ਹੋਵੇ ਵੀ ਅੰਦਰ ਬੈਠੀ ਜੋਤ ਨੂੰ ਛੱਡ ਕੇ ਬਾਹਰ ਨੂੰ ਬੰਦਾ ਤੁਰ ਪਵੇ। ਕਹਿਣ ਦਾ ਮਤਲਬ ਹੈ ਆਪਣੇ ਆਪ ਦੇ, ਆਪਣੇ ਸਰੂਪ ਦੇ ਨੇੜੇ ਰਹੇ। ਜਿਹੜਾ ਆਪਣੇ ਸਰੂਪ ਦੇ ਨੇੜੇ ਰਹੇਗਾ ਉਹ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਏਗਾ, ਉਹਨੂੰ ਦਰਸ਼ਨ ਵੀ ਹੋ ਜਾਣਗੇ, ਉਹਦੇ 'ਤੇ ਬਖਸ਼ਿਸ਼ ਵੀ ਹੋ ਜਾਏਗੀ ਅਤੇ ਉਹ ਬਖਸ਼ਿਆ ਵੀ ਜਾਏਗਾ। ਅੱਜ ਦਾ ਜੋ ਪਾਵਨ ਫੁਰਮਾਨ ਹੈ ਤੁਰਕੀ ਬਾਣੀ ਦੇ ਰਾਹੀਂ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਲਗਾਤਾਰ 4 ਹਫ਼ਤੇ ਆਪਾਂ ਮਹਾਰਾਜ ਸਾਹਿਬ ਜੀ ਦੇ ਇਸੇ ਸਮੇਂ ਗੁਣ ਗਾਵਾਂਗੇ। ਮਹਾਰਾਜ ਜੀ ਮਿਹਰਾਮਤ ਕਰਨ, ਆਪ ਸੰਗਤਾਂ ਦੀ ਝੋਲੀ ਵੀ ਪ੍ਰੇਮ ਨਾਲ ਸਤਿਗੁਰਾਂ ਦੇ ਅਦਬ ਨਾਲ ਭਰੇ, ਔਰ ਦਾਸ ਦੇ ਹਿਰਦੇ ਨੂੰ ਵੀ ਮਹਾਰਾਜ ਸਾਹਿਬ ਜੀ

0: ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਪਿੱਤਰ ਬਾਣੀ ਸ਼ਬਦ ਵਿਚਾਰ ਕਥਾ ਸਰਨ ਕਰਾ ਰਹੇ ਸਨ। ਸਤਿਕਾਰਯੋਗ ਭਾਈ ਸਾਹਿਬ ਗੁਰੂ ਜੰਡ ਸਿੰਘ ਜੀ ਪਟਿਆਲੇ ਵਾਲੇ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਜੀ ਸਾਡੇ ਪਾਸ ਅੱਜ ਹੀ ਪਹੁੰਚੇ ਹਨ, ਸੰਗਤ ਵੱਲੋਂ ਉਹਨਾਂ ਨੂੰ ਜੀਵਾਂ ਕਹਿੰਦੇ ਹਾਂ ਜੀ। ਰੋਜ਼ਾਨਾ ਹੀ ਸਵੇਰੇ ਸ਼ਾਮ ਆਪ ਜੀ ਨੂੰ ਕਥਾ ਰਾਹੀਂ ਜੋੜਨਗੇ। ਆਓ ਹੁਣ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ ਹਜ਼ੂਰੀ ਰਾਗੀ ਸਾਚਖੰਡ ਸਿੰਘ ਦਰਬਾਰ ਸਾਹਿਬ ਜੀ ਵੱਲੋਂ ਕੀਰਤਨ ਜਥਾ ਆਪ ਜੀ ਨੂੰ 8:30 ਤੱਕ ਕੀਰਤਨ ਰਾਹੀਂ ਜੋੜਨਗੇ। ਉਪਰੰਤ ਅੱਜ ਢਾਡੀ ਜਥਾ ਪਹੁੰਚਿਆ ਹੈ ਭਾਈ ਜੌਲ ਸਿੰਘ ਜੀ ਵਿਧੀਪੁਰ ਵਾਲਿਆਂ ਦਾ, ਜੋ ਕਿ ਇਸ ਆਉਣ ਵਾਲੇ ਹਫ਼ਤੇ ਵਿੱਚ ਸ਼ੁੱਕਰਵਾਰ ਨੂੰ ਬਿਲਗਾ ਨਿਵਾਸੀ ਪਿੰਡ ਸੰਗਤਾਂ ਵੱਲੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਖੁਸ਼ੀਆਂ ਹਰ ਸਾਲ ਦੀ ਤਰ੍ਹਾਂ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਸਵੇਰੇ ਪ੍ਰਾਰੰਭ ਹੋਣੇ ਹਨ। ਐਤਵਾਰ ਸਵੇਰੇ ਸੰਪੂਰਨਤਾ ਵਾਂ ਅਤੇ ਐਤਵਾਰ ਦੀਵਾਨ ਇਸ ਸੰਬੰਧ ਸਜਣਗੇ। ਆਪ ਜੀ ਨੇ ਹਾਜ਼ਰੀ ਭਰਨੀ ਜਾਂ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਮੇਂ ਅਨੁਸਾਰ ਕੀਰਤਨ ਦੀ ਸਮਾਪਤੀ ਹੈ। ਭਿੰਨੀ ਰੈਨੜੀ ਹੈ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਰਾਤ ਜਿਹੜਾ ਹੈ ਹਨੇਰੀ ਰਾਤ ਜਿਹੜੀ ਇਹ 'ਚ ਕੁਛ ਨਜ਼ਰ ਨਹੀਂ ਆਉਂਦਾ। ਰਾਤ ਹਨੇਰਾ ਜਿਹੜਾ ਇਹ ਸਭ ਚੀਜ਼ਾਂ ਨੂੰ ਕੱਜ ਲੈਂਦਾ। ਪੁਰਾਣਾ ਜ਼ਮਾਨਾ ਸੀ ਜਦੋਂ ਬਿਲਕੁਲ ਕਾਲੀ ਬੋਲੀ ਰਾਤ ਹੋਵੇ ਜਿਹਨੂੰ ਪਿੱਚ ਡਾਰਕ ਕਹਿੰਦੇ ਨੇ। ਕਦੀ ਤੁਸੀਂ ਦੇਖਿਓ ਅਸਮਾਨ ਵੱਲ ਝਾਤੀ ਮਾਰ ਕੇ ਉਦੋਂ ਤਾਰਿਆਂ ਦੀ ਚਮਕ ਜਿਹੜੀ ਹੈ ਨਾ ਉਹ ਦਿਸਦੀ। ਰਾਤ ਜਿਹੜੀ ਹੈ ਸਾਰੇ ਸੰਸਾਰ ਨੂੰ ਢੱਕ ਦਿੰਦੀ ਹੈ, ਪਰਬਤਾਂ ਨੂੰ ਢੱਕ ਦਿੰਦੀ ਹੈ, ਸੋਹਣੇ ਸੋਹਣੇ ਸ਼ਹਿਰਾਂ ਨੂੰ ਢੱਕ ਦਿੰਦੀ ਹੈ। ਕੁਛ ਵੀ ਨਜ਼ਰ ਨਹੀਂ ਆਉਂਦਾ। ਆਦਮੀ ਨੇ ਬੜੇ ਬੜੇ ਸੋਹਣੇ ਸ਼ਹਿਰ ਬਣਾਏ ਨੇ, ਬੜੇ ਬੜੇ ਸੋਹਣੇ ਬਾਗ ਲਾਏ ਨੇ, ਬੂਟੇ ਲਾਏ ਨੇ,

0: ਜਿਹਨੇ ਸੰਬੋਲਿਕ ਦੱਸਿਆ ਹੈ ਕਿ ਤਾਰਿਆਂ ਦੀ ਲੋ ਜਿਹੜੀ ਹੈ, ਪੁਰਾਣੇ ਜ਼ਮਾਨੇ 'ਚ ਵੀ ਕਹਿੰਦੇ ਹੁੰਦੇ ਸਨ ਕਿ ਫਲਾਣੇ ਤਾਰੇ ਦੇ ਹਿਸਾਬ ਦੇ ਨਾਲ ਤੂੰ ਸਫ਼ਰ ਕਰਨੀ, ਉਹ ਤਾਰੇ ਦੇ ਦੀ ਡਾਇਰੈਕਸ਼ਨ 'ਚ ਤੁਰੇ ਆਈ ਤੂੰ ਮੇਰੇ ਪਿੰਡ ਪਹੁੰਚ ਜਾਏਗਾ। ਪੁਰਾਣੀਆਂ ਗੱਲਾਂ ਨੇ, ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਵੇਗਾ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਤਾਰੇ ਜਿਹੜੇ ਨੇ, ਜਿਹੜੀ ਚਮਕ, ਛੋਟੀ ਚਮਕ ਜਿਹੜੀ ਹੈ, ਉਹ ਜ਼ਰੂਰ ਕੋਈ ਨਾ ਕੋਈ ਰੋਸ਼ਨੀ ਪੈਦਾ ਕਰਦੀ। ਉਹ ਰਾਮ ਪਿਆਰੇ ਜਿਹੜੇ ਜਾਗਦੇ ਨੇ, ਉਹ ਇਸ ਤਰ੍ਹਾਂ ਹੈ ਜਿਵੇਂ ਅਗਿਆਨਤਾ ਦੇ ਵਿੱਚ ਸੰਤ ਜਨ, ਮੰਨੋ ਕਿ ਤਾਰਿਆਂ ਦੀ ਨਿਆਈ ਇੱਕ ਗਿਆਨ ਦੀ ਨਿਆਈ, ਜੋ ਚਮਕ ਹੈ ਅਜੇ ਆਸ ਬਣੀ ਹੁੰਦੀ ਹੈ ਕਿ ਕੁਛ ਨਾ ਕੁਛ ਰੋਸ਼ਨੀ ਜਿਹੜੀ ਹੈ ਜੀਵਨ ਦੇ ਵਿੱਚ ਧਾਰਨ ਹੋਵੇਗੀ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਸੰਬੋਲਿਕ ਵਰਡ ਜਿਹੜਾ ਹੈ ਇਹ ਸ਼ਬਦ ਵਿੱਚ ਵਰਤਿਆ ਹੈ। ਸਾਰੇ ਸ਼ਬਦ ਦੀ ਫਿਰ ਕਿਸੇ ਦਿਨ ਅਸੀਂ ਪੜ੍ਹਾਂਗੇ ਦੁਬਾਰਾ, ਫਿਰ ਇਹਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਲਈ ਇਤਨੀ ਸੇਵਾ ਪ੍ਰਵਾਨ, ਫੁੱਲਾਂ ਚੁੱਕਾਂ ਦੀ ਖਿਮਾ। ਆਓ ਅਗਲਾ ਪ੍ਰੋਗਰਾਮ ਸਰਵਣ ਕਰੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਸ਼ਬਦ ਕੀਰਤਨ ਜੋੜੇ ਸਨ ਭਾਈ ਸਾਹਿਬ ਜੀ ਸਿੰਘ ਜੀ ਲਾਡੀ ਮਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਨੂੰ ਕੀਰਤਨੀ ਜਥਾ। ਹੁਣ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਜਾਹਲ ਵਿਧੀ ਪ੍ਰਵਾਲਿਆਂ ਦਾ ਢਾਡੀ ਜਥਾ ਆਪ ਜੀ ਨੂੰ ਢਾਡੀ ਵਾਰਾ ਰਾਹੀਂ ਜੋੜਨਗੇ, ਜੋ ਕਿ ਆਉਣ ਵਾਲੇ ਸ਼ੁੱਕਰਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਬਿਲਗਾ ਪਿੰਡ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸ੍ਰੀ ਅਖੰਡ ਸਾਹਿਬ ਪ੍ਰਾਰੰਭ ਹੋਣਗੇ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਅਤੇ ਐਤਵਾਰ ਸੰਪੂਰਨਤਾਵਾਂ ਐਤਵਾਰ ਦੀਵਾਨ ਇਸੇ ਖੁਸ਼ੀਆਂ ਸੰਬੰਧ ਸਜਣਗੇ। ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ, ਆਓ ਹੁਣ ਢਾਡੀ ਵਾਰਾਂ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ।

ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਕਲ ਜੋਕੇ ਜਹਾਜ਼ ਬਾਣੀ ਕੇ ਬੋਹਿਤ ਜੁਗੋ ਜੋਗਿਆ ਟਲ ਸ਼ਬਦਾ ਅਵਤਾਰ ਵਾਲੀਏ ਦੋ ਜਹਾਂ ਚਬਰ ਛਤਰ ਤਖ਼ਤ ਦੇ ਮਾਲਕ ਗਰੀਬ ਨਿਵਾਜ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸਜੀ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ ਵੱਡੇ ਭਾਗੇ ਹੋ ਜੋ ਸਾਹਿਬ ਜੀ ਦੀਆਂ ਨਜ਼ਰਾਂ ਦੇ ਪਾਤਰ ਬਣੇ ਹੋ। ਸਤਿਗੁਰਾਂ ਨੇ ਕਿਰਪਾ ਕੀਤੀ ਹੈ ਆਪਾਂ ਕਲਜੁਗੀ ਜੀਵਾਂ ਨੂੰ ਮਾਇਆਵੀ ਤਮਾਸ਼ੇ ਚੋਂ ਕੱਢ ਕੇ ਲਿਆ ਕੇ ਸਤਿਗੁਰਾਂ ਨੇ ਆਪਣੀ ਪਾਵਨ ਬਾਰਗਾਹ ਵਿੱਚ ਬੈਠਣ ਦਾ ਸੁਭਾਗ ਬਖਸ਼ ਦਿੱਤਾ ਏ। ਵਡਭਾਗੀਓ ਆਓ ਸਤਿਗੁਰੂ ਜੀ ਦੀ ਇਸ ਬਖਸ਼ਿਸ਼ ਦਾ ਲਾਹਾ ਲਈਏ, ਮਨ ਦੀ ਇਕਾਗਰਤਾ ਬਣਾਈਏ ਤੇ ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਜੀ ਦਾ ਜੋ ਹੁਕਮ ਹੈ ਆਪਾਂ ਨੂੰ ਕਿ ਕਿਸੇ ਵੀ ਤਰ੍ਹਾਂ ਦੀਆਂ ਵਿਚਾਰਾਂ ਤੋਂ ਪਹਿਲਾਂ ਫਤਿਹ ਦੀ ਸਾਂਝ ਕਰਨੀ। ਸੋ ਆਓ ਆਪਾਂ ਸਤਿਗੁਰੂ ਜੀ ਦਾ ਹੁਕਮ ਵਜਾਉਂਦੇ ਹੋਏ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੀਏ। ਲਵਾਓ ਢਾਡੀ ਜਥੇ ਦੀ ਹਾਜ਼ਰੀ ਤੇ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਮਰਿਆ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਇਸ ਮਨੁੱਖਾ ਜਨਮ ਦਾ ਸਭ ਤੋਂ ਅਹਿਮ ਕਾਰਜ ਨਾਮ ਜਪਣਾ ਏ ਤੇ ਜੇ ਸੰਗਤੀ ਰੂਪ ਦੇ ਵਿੱਚ ਇਹ ਬਖਸ਼ਿਸ਼ਾਂ ਵਰਤਣ ਤਾਂ ਇਹ ਸਤਿਗੁਰ ਦੀ ਸਭ ਤੋਂ ਵੱਡੀ ਦਇਆ ਏ। ਬਿਨ ਭਾਗਾ ਸਤ ਸੰਗ ਨਾ ਲੱਭਾ ਹੈ, ਮੈਨੂੰ ਸੰਗਤ ਮਹਿਲ ਭਰੀ ਜੈ ਜੀਓ। ਪਰ ਇੱਥੇ ਹਾਜ਼ਰੀਆਂ ਸਰੀਰ ਕਰਕੇ ਨਹੀਂ ਮਨ ਕਰਕੇ ਲੱਗਦੀਆਂ ਨੇ। ਜੇਕਰ ਇੱਥੇ ਸਰੀਰ ਦਾ ਬੁੱਤ ਬੈਠਾ ਹੋਵੇ, ਮਨ ਗੈਰ ਹਾਜ਼ਰ ਹੋਵੇ ਤਾਂ ਫਿਰ ਹਾਜ਼ਰੀਆਂ ਨਹੀਂ ਲੱਗਿਆ ਕਰਦੀਆਂ। ਸੋ ਆਓ ਮਨ ਦੀ ਇਕਾਗਰਤਾ ਬਣਾ ਕੇ ਮਨ ਨੂੰ ਇੱਥੇ ਪ੍ਰੈਜੈਂਟ ਕਰੀਏ, ਮਨ ਨੂੰ ਹਾਜ਼ਰ ਕਰੀਏ ਤੇ ਜਿੰਨਾ ਵੀ ਸਮਾਂ ਸਤਿਗੁਰੂ ਜੀ ਨੇ ਚਾਹਿਆ ਉਸ ਸਮੇਂ ਦਾ ਆਪਾਂ ਲਾਹਾ ਖੱਟੀਏ। ਵਡਭਾਗੀਓ ਸਿੱਖੀ ਅਕਾਲ ਪੁਰਖ ਦੀ ਬੜੀ ਵੱਡੀ ਬਖਸ਼ਿਸ਼ ਹੈ ਇਸ ਧਰਤੀ ਤੇ, ਨਹੀਂ ਤਾਂ ਮਨੁੱਖ ਸਿੱਖੀ ਤੋਂ ਪਹਿਲਾਂ ਉਲਝਿਆ ਫਿਰਦਾ ਸੀ। ਮਨੁੱਖ ਤਾਂ ਇੰਨਾ ਜ਼ਿਆਦਾ ਉਲਝ ਗਿਆ ਕਿ ਮਨੁੱਖ ਨੇ ਬੰਦਿਆਂ ਦੀਆਂ ਤਾਂ ਵੰਡੀਆਂ ਪਾਈਆਂ ਹੀ ਪਾਈਆਂ, ਮਨੁੱਖਾਂ ਨੂੰ ਤਾਂ ਵੰਡਿਆ ਹੀ ਵੰਡਿਆ, ਇਹਨਾਂ ਮਨੁੱਖਾਂ ਨੇ ਰੱਬ ਨੂੰ ਵੀ ਕਈ ਹਿੱਸਿਆਂ ਵਿੱਚ ਵੰਡ ਦਿੱਤਾ। 33 ਕਰੋੜ ਹਿੱਸਿਆਂ ਵਿੱਚ ਰੱਬ ਨੂੰ ਵੰਡਣ ਵਾਲੇ ਲੋਕ ਜਦੋਂ ਰੱਬ ਤੋਂ ਟੁੱਟੇ ਤਾਂ ਫਿਰ ਇਸ ਮਾਤ ਲੋਕ ਦੇ ਵਿੱਚ ਹਾਹਾਕਾਰ ਮੱਚ ਗਈ। ਇਹ ਮਨੁੱਖ ਮਨੁੱਖ ਦਾ ਦੁਸ਼ਮਣ ਬਣ ਗਿਆ, ਮਨੁੱਖ ਦਾ ਹੀ ਹੱਕ ਲੁੱਟਣੇ ਮਨੁੱਖ ਆਪਣੇ ਆਪ ਲਈ ਬੜੇ ਫਖਰ ਵਾਲਾ ਮਹਿਸੂਸ ਕਰਨ ਲੱਗਾ। ਇੱਥੇ ਜਦੋਂ ਜ਼ਬਰ ਜ਼ੁਲਮ ਦੀ ਇੰਤਹਾ ਹੋ ਗਈ ਤਾਂ ਜਿਸ ਮਾਲਕ ਤੋਂ ਲੋਕ ਟੁੱਟੇ ਸਨ ਉਸੇ ਹੀ ਪਰਮਾਤਮਾ ਦੇ ਚਰਨਾਂ 'ਚ ਅਰਦਾਸਾਂ ਕਰਨੀਆਂ ਪਈਆਂ ਤੇ ਜਦੋਂ ਜੋਦੜੀਆਂ ਕੀਤੀਆਂ ਅਰਦਾਸਾਂ ਕੀਤੀਆਂ ਤਾਂ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਬਿਠਾਇਆ। ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਵੱਡੀਆਂ ਬਖਸ਼ਿਸ਼ਾਂ ਦੇ ਭੰਡਾਰ ਜਿਹਨਾਂ ਨੇ ਮਨੁੱਖਤਾ ਨੂੰ ਆਪਣੇ ਕਲਾਵੇ ਵਿੱਚ ਲਿਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਸੇ ਦੇ ਨਾਲ ਵੀ ਵਿਤਕਰਾ ਨਹੀਂ ਕੀਤਾ, ਸਗੋਂ ਜਿਹੜੇ ਵਿਤਕਰੇ ਹੁੰਦੇ ਸਨ ਉਹਨਾਂ ਨੂੰ ਕੱਲਿਆਂ ਕੱਲਿਆਂ ਕਰਕੇ ਤੋੜ ਕੇ ਉਹ ਮਾਰਿਆ ਤੇ ਆਪਣੇ ਘਰ ਵਿੱਚ ਸਾਰਿਆਂ ਨੂੰ ਪਿਆਰ ਤੇ ਮਾਣ ਬਖਸ਼ਿਆ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਤਾਂ ਇੰਨੇ ਦਇਆ ਦੇ ਘਰ ਸਨ ਕਿ ਉਹ ਜਿੱਥੇ ਵੀ ਕੋਈ ਉਹਨਾਂ ਨੂੰ ਦੁਖਿਆਰਾ ਨਜ਼ਰ ਆਇਆ ਉਹਨਾਂ ਨੂੰ ਆਪਣੇ ਗਲ ਨਾਲ ਲਾਉਣ ਵਾਸਤੇ ਪਾਤਸ਼ਾਹ ਜੀ ਆਪ ਘਰ ਤੋਂ ਤੁਰੇ। ਨਹੀਂ ਤਾਂ ਦੁਨੀਆਂ ਦੀ ਰੀਤ ਰਹੀ ਹੈ, ਇਹ ਦੁਨੀਆਂ ਦੀ ਫਿਤਰਤ ਹੈ, ਜਿਸ ਕਿਸੇ ਨੂੰ ਕੋਈ ਦੁੱਖ ਹੋਵੇ ਤਕਲੀਫ ਹੋਵੇ ਉਹ ਆਪਣੇ ਦੁੱਖ ਦੀ ਨਿਵਰਤੀ ਵਾਸਤੇ ਆਪ ਚੱਲ ਕੇ ਜਾਂਦਾ ਹੈ। ਚਾਹੇ ਉਹ ਕਿਸੇ ਡਾਕਟਰ ਕੋਲ ਜਾਵੇ, ਕਿਸੇ ਹਕੀਮ ਕੋਲ ਜਾਵੇ, ਵੈਦ ਕੋਲ ਜਾਵੇ, ਕਿਸੇ ਸਿਆਣੇ ਕੋਲ ਜਾਵੇ, ਜਿੱਥੋਂ ਵੀ ਉਸ ਨੂੰ ਆਸ ਦਿੰਦੀ ਹੈ ਆਪਣੇ ਦੁੱਖ ਦੀ ਨਿਵਰਤੀ ਵਾਸਤੇ ਉਹ ਵਿਅਕਤੀ ਜਿਹੜਾ ਏ ਆਪ ਚੱਲ ਕੇ ਜਾਂਦਾ ਏ। ਪਹਿਲਾਂ ਵੀ ਜਾਂਦਾ ਸੀ, ਅੱਜ ਵੀ ਜਾਂਦਾ ਏ, ਪਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਵਾਹਦ ਇੱਕ ਐਸੀ ਸ਼ਖਸੀਅਤ ਹੋਏ ਨੇ ਜਿਹਨਾਂ ਨੇ ਜਿੱਥੇ ਵੀ ਕੋਈ ਦੁਖਿਆਰਾ ਵੇਖਿਆ ਏ
ਆਪ ਚੱਲ ਕੇ ਸਤਿਗੁਰੂ ਜੀ ਉਹਦੇ ਕੋਲ ਗਏ ਨੇ ਤੇ ਉਸ ਦੁਖੀ ਦਾ ਚਾਹੇ ਸਰੀਰਕ ਰੋਗ ਸੀ ਤੇ ਚਾਹੇ ਮਾਨਸਿਕ ਰੋਗ ਸੀ ਪਾਤਸ਼ਾਹ ਜੀ ਨੇ ਹਰ ਤਰ੍ਹਾਂ ਦਾ ਉਸ ਦਾ ਰੋਗ ਦੂਰ ਕਰਕੇ ਉਹ ਉਸ ਪਿਆਰੇ ਨੂੰ ਆਪਣੇ ਗਲ ਨਾਲ ਲਾ ਕੇ ਪਿਆਰ ਦਿੱਤਾ ਤੇ ਸਿੱਧਾ ਅਕਾਲ ਪੁਰਖ ਦੇ ਨਾਲ ਜੋੜਿਆ। ਸਮੁੱਚੀ ਮਨੁੱਖਤਾ ਨੂੰ ਪਾਤਸ਼ਾਹ ਜੀ ਨੇ ਆਖਿਆ ਦੁਨੀਆਂ ਦੇ ਲੋਕ ਐਵੇਂ ਭੁੱਲੇ ਨਾ ਫਿਰੋ, ਤੁਸੀਂ ਰੱਬ ਦੀਆਂ ਵੰਡੀਆਂ ਪਾਈ ਬੈਠੇ ਹੋ, ਰੱਬ ਨੂੰ 33 ਕਰੋੜ ਹਿੱਸਿਆਂ ਵਿੱਚ ਵੰਡੀ ਬੈਠੇ ਹੋ, ਪਰ ਰੱਬ ਤਾਂ ਸਿਰਫ ਤੇ ਸਿਰਫ ਇੱਕ ਹੈ। ਪਾਤਸ਼ਾਹ ਜੀ ਨੇ ਰੱਬ ਦੀ ਡੈਫੀਨੇਸ਼ਨ ਸਮਝਾਈ, ਕਹਿੰਦੇ ਇੱਕ ਓਅੰਕਾਰ ਸਤ ਨਾਮ, ਜਾਣੀ ਰੱਬ ਇੱਕ ਹੈ, ਉਹਦਾ ਨਾਮ ਸੱਚ ਹੈ, ਕਰਤਾ ਪੁਰਖ ਹੈ, ਉਹ ਸਭ ਕੁਝ ਦਾ ਕਰਤਾ ਹੈ, ਨਿਰਭਉ, ਉਹਨੂੰ ਕਿਸੇ ਦਾ ਡਰ ਨਹੀਂ, ਪਰ ਜੇ ਕਿਸੇ ਦਾ ਡਰ ਨਹੀਂ ਤਾਂ ਉਹ ਕਿਸੇ ਨਾਲ ਵੈਰ ਵੀ ਨਹੀਂ ਕਰਦਾ, ਨਿਰਵੈਰ ਅਕਾਲ ਮੂਰਤ, ਉਹਦੀ ਕੋਈ ਵਿਸ਼ੇਸ਼ ਮੂਰਤ ਨਹੀਂ ਹੈ ਕਿ ਰੱਬ ਇਸ ਤਰ੍ਹਾਂ ਦਾ ਹੈ, ਕੋਈ ਰੱਬ ਦੀ ਡੈਫੀਨੇਸ਼ਨ ਨਹੀਂ ਦੱਸ ਸਕਦਾ ਕਿ ਰੱਬ ਇਸ ਤਰ੍ਹਾਂ ਦਾ ਹੈ, ਉਹਦਾ ਆਕਾਰ ਨਹੀਂ ਦੱਸ ਸਕਦਾ। ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ, ਉਹ ਜੰਮਦਾ ਮਰਦਾ ਨਹੀਂ, ਅਜੂਨਾ ਤੋਂ ਰਹਿਤ ਹੈ, ਸਾਹਿਬ ਖੁਦ ਤੋਂ ਪ੍ਰਕਾਸ਼ ਹੈ, ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਉਹ ਆਪਣੇ ਆਪ ਤੋਂ ਆਪ ਪ੍ਰਕਾਸ਼ਮਾਨ ਹੈ, ਗੁਰਪ੍ਰਸਾਦ, ਐਸਾ ਰੱਬ ਗੁਰੂ ਦੀ ਕਿਰਪਾ ਦੁਆਰਾ ਮਿਲਦਾ ਹੈ, ਗੁਰੂ ਸੋਝੀ ਬਖਸ਼ਦਾ ਹੈ, ਗੁਰਪ੍ਰਸਾਦ, ਇੰਝ ਰੱਬ ਦੀ ਡੈਫੀਨੇਸ਼ਨ ਸਮਝਾਈ ਹੈ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ, ਇਸ ਨਿਰਮਲ ਪੰਥ ਦੀ ਸ਼ੁਰੂਆਤ ਕੀਤੀ, ਸਮੁੱਚੀ ਮਨੁੱਖਤਾ ਨੂੰ ਇਹ ਰੂਹਾਨੀ ਰੰਗ ਬਖਸ਼ਿਆ। ਪਰ ਇਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਮਨੁੱਖਤਾ ਦੀ ਬਿਮਾਰੀ ਦੂਰ ਕਰਨ ਵਾਸਤੇ 10 ਸਰੀਰਾਂ ਦੇ ਵਿੱਚ ਦੀ ਵਿਚਰਨਾ ਕੀਤਾ। ਧਿਆਨ ਦੇਣਾ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਆਪਣੀ ਮੌਜ ਹੈ, ਉਹਨਾਂ ਨੇ 10 ਸਰੀਰਾਂ ਦੇ ਵਿੱਚ ਦੀ ਵਿਚਰਨਾ ਕੀਤਾ। ਪਰ ਜਿਹੜਾ ਵੀ ਸਾਹਿਬ ਦੇ ਦਰ ਪ੍ਰਵਾਨ ਹੋਇਆ ਉਸ ਦੇ ਵਿੱਚ ਆਪਣੀ ਜੋਤ ਜਿਹੜੀ ਹੈ ਰੱਖੀਏ। ਭਾਈ ਲਹਿਣਾ ਜੀ ਸਾਹਿਬ ਜੀ ਦੇ ਦਰ ਤੇ ਸੇਵਾ ਕਰਕੇ ਪ੍ਰਵਾਨ ਹੋਏ, ਸਿੱਖੀ ਕਮਾਈ ਜਾਂਦੀ ਏ, ਸਿੱਖੀ ਕੋਈ ਜੱਦੀ ਪੁਸ਼ਤੀ ਜਾਇਦਾਦ ਨਹੀਂ, ਇਹਨੂੰ ਜਿਹੜਾ ਕਮਾ ਗਿਆ ਉਹੀ ਆਪਣੀਆਂ ਝੋਲੀਆਂ ਭਰ ਕੇ ਲੈ ਗਿਆ। ਭਾਈ ਲਹਿਣਾ ਜੀ ਨੇ ਇਹ ਸੇਵਾ ਕਮਾਈ, ਸਿੱਖੀ ਕਮਾਈ, ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਪਾਵਨ ਜੋਤ ਉਹਨਾਂ ਵਿੱਚ ਰੱਖ ਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਰੂਪ ਦੇ ਵਿੱਚ ਬਖਸ਼ਿਸ਼ਾਂ ਵਰਤਾਈਆਂ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਬਖਸ਼ਿਸ਼ਾਂ ਵਰਤਾ ਰਹੇ ਨੇ। ਹੁਣ ਜਿੱਥੇ ਜਿੱਥੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਸਿੱਖੀ ਦੀ ਮਹਿਕ ਖਿਲਾਰੀ ਹੈ, ਉੱਥੋਂ ਜਗਿਆਸੂ ਗੁਰੂ ਦੇ ਪਿਆਰੇ, ਗੁਰੂ ਦੇ ਪਿਆਰ ਵਿੱਚ ਖਿੱਚੇ ਸਤਿਗੁਰਾਂ ਦੇ ਦੀਦਾਰ ਵਾਸਤੇ ਆਉਂਦੇ ਨੇ, ਸੰਗਾਂ ਦੇ ਸੰਗ ਆਉਂਦੇ ਨੇ, ਸੰਗਤਾਂ ਜਿਹੜੀਆਂ ਦੂਰ ਦੁਰਾਡੇ ਤੋਂ ਚੱਲ ਕੇ ਆਉਂਦੀਆਂ ਨੇ, ਗੁਰੂ ਦੇ ਪਿਆਰ ਦੀ ਗੁਰੂ ਦੇ ਚਰਨਾਂ ਦੀ ਖਿੱਚ ਪੈਂਦੀ ਏ, ਸੰਗਤਾਂ ਆਪ ਮੁਹਾਰੇ ਸਾਹਿਬ ਦੇ ਦੀਦਾਰ ਕਰਨ ਵਾਸਤੇ ਆਉਂਦੀਆਂ ਨੇ। ਇਸੇ ਤਰ੍ਹਾਂ ਹੀ ਦੁਆਬੇ ਦੀ ਧਰਤੀ ਤੇ ਸੁਲਤਾਨਪੁਰ ਸਾਹਿਬ ਦੇ ਬਿਲਕੁਲ ਨਜ਼ਦੀਕ ਐਨ ਸੁਲਤਾਨਪੁਰ ਦੇ ਨਾਲ ਲੱਗਦਾ ਪਿੰਡ ਹੈ ਡੱਲਾ, ਡੱਲੇ ਦੀਆਂ ਸੰਗਤਾਂ ਦੇ ਮਨ ਵਿੱਚ ਖਿੱਚ ਪਈ, ਸਤਿਗੁਰਾਂ ਦੇ ਦੀਦਾਰ ਕਰਦੇ ਨੇ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਰੂਪ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਖਡੂਰ ਸਾਹਿਬ ਵਿਖੇ ਬਖਸ਼ਿਸ਼ਾਂ ਵਰਤਾ ਰਹੇ ਨੇ। ਤੇ ਇਹ ਡੱਲੇ ਦੀਆਂ ਸੰਗਤਾਂ ਇਕੱਠੀਆਂ ਹੋ ਕੇ ਖਡੂਰ ਸਾਹਿਬ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ ਇੰਜ ਟੁਰ ਪਈਆਂ ਨੇ।

ਇਹ ਗੁਰੂ ਦੇ ਪਿਆਰੇ ਸਾਹਿਬ ਜੀ ਦੇ ਦੀਦਾਰ ਕਰਨ ਵਾਸਤੇ ਪ੍ਰੋਗਰਾਮ ਬਣਾ ਲੈਂਦੇ ਨੇ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਟ ਹੈ। ਇਹ ਪਿਆਰ ਦੀਆਂ ਕਹਾਣੀਆਂ ਨੇ ਗੁਰੂ ਪਿਆਰਿਓ। ਆਪਾਂ ਸਧਾਰਨ ਲੋਕਾਂ ਦਾ ਵੀ ਕੋਈ ਬੱਚਾ ਸਾਹਮਣੇ ਆਉਂਦਾ ਹੋਵੇ, ਮਦਦਾਂ ਬਾਅਦ ਉਸ ਨੇ ਮਿਲਣਾ ਹੋਵੇ ਤਾਂ ਮਾਪੇ ਖਿੱਚੇ ਤੁਰੇ ਜਾਂਦੇ ਨੇ ਉਸ ਵੱਲ ਨੂੰ। ਅਸੀਂ ਵੀ ਇਸ ਸਾਹਿਬ ਜੀ ਦੇ ਪੁੱਤਰ ਹਾਂ। ਸਾਡਾ ਬਾਪ ਜਦੋਂ ਅਸੀਂ ਆਪਣੇ ਬਾਪ ਨੂੰ ਮਿਲਣ ਜਾਂਦੇ ਹਾਂ, ਇਹ ਵੀ ਪਿਆਰ ਦੇ ਨਾਲ ਭਰ ਜਾਂਦੇ ਨੇ। ਤਾਂ ਹੀ ਤਾਂ ਇਸ ਬਾਣੀ ਨੇ ਇਸ ਗੱਲ ਤੇ ਮੋਹਰ ਲਾਈ ਹੈ ਕਿ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ ਕਿ ਮੇਰਾ ਪੁੱਤਰ ਤੁਰ ਪਿਆ ਹੈ ਮੇਰੇ ਵੱਲ ਨੂੰ। ਸੋ ਸਤਿਗੁਰੂ ਜੀ ਬਖਸ਼ਿਸ਼ਾਂ ਕਰਨ ਤਾਂ ਸਾਹਿਬ ਜੀ ਦੇ ਦਰ ਤੇ ਪਹੁੰਚਿਆ ਜਾਂਦਾ ਏ, ਸਾਹਿਬ ਜੀ ਦਾ ਪਿਆਰ ਖੱਟਿਆ ਜਾਂਦਾ ਏ। ਗੁਰੂ ਦੀਆਂ ਬਖਸ਼ਿਸ਼ਾਂ ਹੀ ਹਰ ਥਾਂ ਤੇ ਵਰਤਦੀਆਂ ਨੇ, ਨਹੀਂ ਤਾਂ ਉਂਝ ਅਭਾਗਿਆਂ ਦੇ ਹਿੱਸੇ ਕਿੱਥੇ ਆਉਂਦਾ ਏ। ਕਈ ਤਾਂ ਇੱਥੇ ਆ ਕੇ ਵੀ ਗੈਰ ਹਾਜ਼ਰ ਰਹਿ ਜਾਂਦੇ ਨੇ। ਸਾਹਿਬ ਕਹਿੰਦੇ ਇੱਥੇ ਭਾਗਾਂ ਵਾਲੇ ਆਉਂਦੇ ਨੇ ਸਤਸੰਗ ਦੇ ਵਿੱਚ, ਪਰ ਕਈ ਇੱਥੇ ਆ ਕੇ ਵੀ ਗੈਰ ਹਾਜ਼ਰ ਰਹਿੰਦੇ ਨੇ। ਮਨ ਜਿਹੜਾ ਏ ਆਪਣੇ ਬੱਚੇ ਖਲਾਉਂਦਾ ਫਿਰਦਾ ਏ, ਘਰਾਂ ਵਿੱਚ ਤੁਰਿਆ ਫਿਰਦਾ ਏ, ਪਤਾ ਨੀ ਕਿੱਥੇ ਕਿੱਥੇ ਸੈਰ ਕਰਦਾ ਏ। ਇੱਥੇ ਹਾਜ਼ਰੀਆਂ ਵਿਰਲਿਆਂ ਦੀਆਂ ਲੱਗਦੀਆਂ ਨੇ। ਗੁਰੂ ਪਿਆਰਿਓ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ ਇਹ ਡੱਲੇ ਦੀਆਂ ਸੰਗਤਾਂ ਜਿਹੜੀਆਂ ਸ਼ਰਧਾ ਦੇ ਨਾਲ ਭਰੀਆਂ ਹੋਈਆਂ ਤਿਆਰੀਆਂ ਕਰਦੀਆਂ ਨੇ। ਗੁਰੂ ਦੇ ਪਿਆਰ ਵਿੱਚ ਰੱਤੀਆਂ ਇਹਨਾਂ ਫੌਜਾਂ ਨੇ, ਇਹਨਾਂ ਗੁਰਸਿੱਖ ਪਿਆਰਿਆਂ ਨੇ ਆਪਣੇ ਘਰੇਲੂ ਸਾਰੇ ਕੰਮ ਕਾਰ ਮੁਕਾ ਲੈਣ ਨੇ, ਸਾਰੇ ਮਿੱਥੇ ਸਮੇਂ ਦੇ ਮੁਤਾਬਕ ਇਕੱਠੇ ਹੁੰਦੇ ਨੇ। ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਵਿੱਚ ਇਹਨਾਂ ਨੇ ਅਰਦਾਸ ਸੋਧੀ, ਅਰਦਾਸ ਕਰਕੇ ਇਹਨਾਂ ਨੇ ਲਿਆਂਦੀਆਂ ਜੋ ਭੇਟਾਵਾਂ ਇਕੱਠੀਆਂ ਕੀਤੀਆਂ ਨੇ ਲੈ ਕੇ ਸਤਿਗੁਰੂ ਜੀ ਦੇ ਦੀਦਾਰ ਕਰਨ ਵਾਸਤੇ ਤੁਰ ਪਏ ਨੇ। ਇਹਨਾਂ ਨੇ ਬਿਆਸ ਦਰਿਆ ਨੂੰ ਪਾਰ ਕੀਤਾ ਏ, ਕਿਉਂਕਿ ਸੁਲਤਾਨਪੁਰ ਸਾਹਿਬ ਦੇ ਇਸ ਡੱਲੇ ਨਗਰ ਤੋਂ ਜਿਹੜਾ ਇਹ ਲਹਿੰਦੇ ਪਾਸੇ ਬਿਆਸ ਦਰਿਆ ਵਗਦਾ ਏ, ਤੇ ਬਿਆਸ ਦਰਿਆ ਤੋਂ ਦੂਸਰੇ ਪਾਸੇ ਮਾਝੇ ਦੇ ਵਿੱਚ ਇਹ ਗੁਰਦੁਆਰਾ ਖਡੂਰ ਸਾਹਿਬ ਪੈਂਦਾ ਏ, ਜਿੱਥੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਬਖਸ਼ਿਸ਼ਾਂ ਵਰਤਾ ਰਹੇ ਨੇ। ਸੋ ਸਤਿਗੁਰੂ ਜੀ ਦੇ ਦੀਦਾਰ ਕਰਨ ਵਾਸਤੇ ਇਹ ਸੰਗਤ ਡੱਲੇ ਤੋਂ ਅਰਦਾਸਾਂ ਕਰਕੇ ਤੁਰ ਪਈਆਂ, ਬਿਆਸ ਦਰਿਆ ਨੂੰ ਪਾਰ ਕੀਤਾ ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ ਜਾ ਹਾਜ਼ਰ ਹੋਏ ਨੇ। ਲਿਆਂਦੀਆਂ ਭੇਟਾਵਾਂ ਰੱਖੀਆਂ, ਸਾਹਿਬ ਜੀ ਦੇ ਚਰਨ ਪਰਸੇ, ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਹਾਸਲ ਕੀਤੀਆਂ ਤੇ ਸੰਗਤ ਲਾਹਾ ਖੱਟਣ ਲੱਗ ਪਈਆਂ ਨੇ। ਕੋਈ ਸੰਗਤ ਦੇ ਵਿੱਚ ਇੰਜ ਬੈਠ ਕੇ ਦੀਵਾਨ ਸਰਵਣ ਕਰਦਾ ਏ, ਕਿੰਨਾ ਕਿੰਨਾ ਚਿਰ ਜਿਹੜਾ ਏ ਦੀਵਾਨ ਵਿੱਚ ਬੈਠ ਕੇ ਇਸ ਰੂਹਾਨੀ ਰੰਗ ਨੂੰ ਮਾਰਦਾ ਏ। ਕਿਤੇ ਸੰਗਤ ਗੁਰੂ ਕੇ ਲੰਗਰ ਦੀਆਂ ਸੇਵਾ ਕਰਦੀਆਂ ਨੇ, ਕੋਈ ਲੱਕੜਾਂ ਪਾੜ ਰਿਹਾ ਏ। ਇਸੇ ਤਰ੍ਹਾਂ ਹੀ ਇਹਨਾਂ ਸੰਗਤਾਂ ਦੇ ਵਿੱਚ ਇੱਕ ਨੌਜਵਾਨ ਹੈ, ਮੁਸ਼ ਪਟੇਂਡਾ ਗੱਭਰੂ, ਹਜੇ ਹਲਕੀ ਦੀ ਉਮਰ ਦਾ ਪਰ ਬੜਾ ਹੀ ਸ਼ਰਧਾ ਦੇ ਨਾਲ ਭਰਿਆ ਹੋਇਆ ਏ। ਇਹ ਆਪਣੇ ਨਗਰ ਰਹਿੰਦਾ ਹੋਇਆ ਵੀ ਨਾਮ ਜਪਦਾ ਏ, ਬਾਣੀ ਪੜਦਾ ਨੇ, ਬਾਣੀ ਕੰਠ ਕੀਤੀ ਹੋਈ ਹੈ, ਇਹ ਸਿਮਰਨ ਕਰਦਾ ਏ, ਗੁਰੂ ਦੇ ਚਰਨਾਂ ਦੇ ਨਾਲ ਲਗਾਓ ਬੜਾ ਏ। ਇਹ ਨੌਜਵਾਨ ਸੰਗਤ ਦੇ ਵਿੱਚ ਇਸੇ ਤਰ੍ਹਾਂ ਸੰਗਤਾਂ ਦੇ ਨਾਲ ਕਿੰਨਾ ਕਿੰਨਾ ਚਿਰ ਸੰਗਤ ਵਿੱਚ ਬੈਠ ਕੇ ਐਸਾ ਇਕਾਗਰ ਚਿੱਤ ਬੈਠਦਾ ਏ ਕਿ ਸਤਿਗੁਰੂ ਜੀ ਇਸ ਦੇ ਮੁਖਾਰਬਿੰਦ ਵੱਲ ਵੇਖਦੇ ਰਹਿੰਦੇ ਨੇ ਕਿ ਵਾਹ ਇਹ ਨੌਜਵਾਨ ਕੈਸੇ ਰੰਗ ਦੇ ਵਿੱਚ ਜੁੜਿਆ ਹੋਇਆ ਏ। ਕਹਿੰਦੇ ਉਹ ਜਾ ਕੇ ਆਪਣੇ ਰੰਗ ਦੇ ਵਿੱਚ ਸੇਵਾ ਕਰਦਾ ਏ, ਮੇਰੇ ਪਾਤਸ਼ਾਹ ਜੀ ਸਾਰਾ ਕੁਝ ਵੇਖ ਰਹੇ ਨੇ। ਪਰ ਇਸ ਨੌਜਵਾਨ ਦੇ ਦਿਲ ਦੇ ਵਿੱਚ ਇੱਕ ਵਲਵਲਾ ਏ, ਮਨ ਦੇ ਵਿੱਚ ਕੁਝ ਗੱਲਾਂ ਨੇ, ਕੁਝ ਵਿਚਾਰ ਜਿਹੜੇ ਨੇ ਉਹ ਭੱਜੇ ਫਿਰਦੇ ਨੇ, ਇਹ ਵਿਚਾਰ ਜਿਹੜੇ ਨੇ ਉਬਾਲੇ ਖਾਂਦੇ ਫਿਰਦੇ ਨੇ। ਇਹ ਨੌਜਵਾਨ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹਜ਼ੂਰ ਪਹੁੰਚਿਆ ਏ, ਪਾਤਸ਼ਾਹ ਜੀ ਦੇ ਹਜ਼ੂਰ ਖਲੋ ਕੇ ਇਸ ਨੇ ਜ਼ਿਕਰਾ ਕਰਕੇ ਹੌਸਲਾ ਕਰਕੇ ਸਤਿਗੁਰੂ ਜੀ ਦੇ ਨਾਲ ਗੱਲ ਕਰਨੀ ਸ਼ੁਰੂ ਕੀਤੀ। ਕਹਿੰਦਾ ਸਤਿਗੁਰੂ ਜੀ, ਮੈਂ ਆਪਣੇ ਮਿੱਤਰਾਂ ਦੇ ਕੋਲੋਂ ਸੁਣਿਆ ਏ ਕਿ ਹੰਸ ਵੀ ਹੁੰਦੇ ਨੇ ਤੇ ਪਰਮ ਹੰਸ ਵੀ ਹੁੰਦੇ ਨੇ। ਮੇਰਿਆਂ ਮਿੱਤਰਾਂ ਨੇ ਦੱਸਿਆ ਹੈ ਕਿ ਜਿਹੜੇ ਹੰਸ ਹੁੰਦੇ ਨੇ ਉਹ ਮਾਨ ਸਰੋਵਰ ਦੇ ਕਿਨਾਰੇ ਤੇ ਰਹਿੰਦੇ ਨੇ, ਉਹ ਸੁੱਚੇ ਮੋਤੀਆਂ ਦਾ ਚੋਗ ਚੁਗਦੇ ਨੇ, ਤੇ ਇੱਕ ਉਹਨਾਂ ਦੀ ਵਿਸ਼ੇਸ਼ਤਾ ਏ ਕਿ ਜਿਹੜੇ ਹੰਸ ਹੁੰਦੇ ਨੇ ਉਹ ਦੁੱਧ ਵਿੱਚ ਚੁੰਝ ਪਾ ਕੇ ਉਹਦੇ ਵਿੱਚੋਂ ਪਾਣੀ ਨਖੇੜ ਦਿੰਦੇ ਨੇ,
ਤੇ ਦੁੱਧ ਦੇ ਵਿੱਚੋਂ ਉਹ ਫੁੱਟ ਖਾਂਦੇ ਨੇ, ਜਿਹੜਾ ਅਸਲੀ ਤੱਤ ਹੁੰਦਾ ਏ ਉਹ ਖਾਂਦੇ ਨੇ। ਕੀ ਪਾਤਸ਼ਾਹ ਜੀ ਇਹ ਸੱਚ ਹੈ? ਤੇ ਨਾਲੇ ਮੈਨੂੰ ਇਹ ਵੀ ਕਿਰਪਾ ਕਰਕੇ ਦੱਸ ਦਿਓ ਸਤਿਗੁਰੂ ਜੀ ਕਿ ਪਰਮ ਹੰਸ ਵੀ ਹੁੰਦੇ ਨੇ। ਮੈਂ ਮਿੱਤਰਾਂ ਦੇ ਕੋਲੋਂ ਹੰਸ ਬਾਰੇ ਤਾਂ ਬੜਾ ਹੀ ਸੁਣਿਆ ਏ, ਪਰ ਪਰਮ ਹੰਸ ਬਾਰੇ ਕੁਝ ਨਹੀਂ ਪਤਾ। ਮੇਰੇ ਪਾਤਸ਼ਾਹ ਜੀ ਇਹਦੇ ਵਚਨ ਸੁਣਦੇ ਨੇ ਕਿਉਂਕਿ ਇਹਦੇ ਅੰਦਰ ਜਿਹੜਾ ਰੂਹਾਨੀਅਤ ਦਾ ਰੰਗ ਹੈ ਪਾਤਸ਼ਾਹ ਜੀ ਵੇਖ ਰਹੇ ਨੇ ਸਤਿਗੁਰੂ ਜੀ ਤੋਂ ਉਹਲਾ ਕਿਹੜੀ ਚੀਜ਼ ਦਾ ਏ। ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਸਤਿਗੁਰੂ ਜੀ ਸਭ ਕੁਝ ਜਾਣਦੇ ਨੇ। ਗੁਰੂ ਪਿਆਰਿਓ ਸਾਨੂੰ ਹੀ ਭੁਲੇਖੇ ਹੁੰਦੇ ਨੇ, ਅਸੀਂ ਤਾਂ ਇੱਥੇ ਬੈਠੇ ਵੀ ਜਿਹੜੇ ਆ ਸਤਿਗੁਰੂ ਤੋਂ ਪਤਾ ਨਹੀਂ ਕਿੰਨੀਆਂ ਕੁ ਚੋਰੀਆਂ ਕਮਾਉਂਦੇ ਹਾਂ, ਅਸੀਂ ਮਨ ਵਿੱਚ ਪਤਾ ਨਹੀਂ ਕਿੰਨੀਆਂ ਕੁ ਖੋਟਾਂ ਲੈ ਕੇ ਬੈਠ ਜਾਂਦੇ ਹਾਂ, ਪਤਾ ਹੀ ਨਹੀਂ ਅਸੀਂ, ਕਿਉਂਕਿ ਅਸੀਂ ਸਤਿਗੁਰੂ ਜੀ ਦੇ ਬਾਰੇ ਇਹ ਨਹੀਂ ਨਾ ਜਾਣਦੇ ਕਿ ਸਤਿਗੁਰੂ ਜੀ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਨੇ। ਇਹ ਤਾਂ ਵੇਖ ਰਹੇ ਨੇ ਸਾਡੇ ਮਨ ਵਿੱਚ ਵਲਵਲਾ ਜਿਹੜਾ ਅਜੇ ਫੁੱਟਣਾ ਹੀ ਸ਼ੁਰੂ ਹੁੰਦਾ ਏ, ਤਾਂ ਸਤਿਗੁਰੂ ਜੀ ਉਸ ਦਿਲ ਦੇ ਵਲਵਲੇ ਨੂੰ ਜਾਣ ਲੈਂਦੇ ਨੇ। ਸਤਿਗੁਰੂ ਜੀ ਇਸ ਨੌਜਵਾਨ ਵੱਲ ਵੇਖ ਰਹੇ ਨੇ ਤੇ ਇਹ ਨੌਜਵਾਨ ਬੇਝਿਜਕ ਹੋ ਕੇ ਆਪਣੇ ਸਾਰੇ ਜੋ ਦਿਲ ਦੇ ਵਲਵਲੇ ਨੇ, ਜੋ ਦਿਲ ਦੇ ਸਵਾਲ ਨੇ, ਜੋ ਸਤਿਗੁਰੂ ਜੀ ਤੋਂ ਪੁੱਛਣਾ ਚਾਹੁੰਦਾ ਏ, ਇਸ ਨੌਜਵਾਨ ਨੇ ਹੱਥ ਜੋੜ ਕੇ ਸਤਿਗੁਰੂ ਜੀ ਦੇ ਹਜ਼ੂਰ

ਸੋ ਭਾਈ ਪਾਰੋ ਜੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹਜ਼ੂਰ ਖਲੋਤੇ ਹੋਏ ਜੋਦੜੀ ਕਰਦੇ ਨੇ। ਪਾਤਸ਼ਾਹ ਜੀ ਇਸ ਦਾ ਸਾਰਾ ਸਵਾਲ ਬੜੇ ਗੌਰ ਨਾਲ ਸੁਣ ਰਹੇ ਨੇ। ਪਾਤਸ਼ਾਹ ਜੀ ਹੱਸ ਪਏ, ਮੁਸਕਰਾ ਪਏ, ਕਹਿੰਦੇ ਬੇਟਾ ਆ ਸਾਡੇ ਕੋਲ ਬੈਠ ਜਾ। ਸਾਹਿਬ ਜੀ ਨੇ ਕੋਲ ਬਿਠਾਇਆ, ਪਿੱਠ ਤੇ ਹੱਥ ਧਰਿਆ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਖਿਆ, ਹਾਂ ਪੁੱਤਰਾ ਤੂੰ ਜੋ ਹੰਸਾਂ ਦੇ ਬਾਰੇ ਵਿੱਚ ਸੁਣਿਆ ਹੈ ਬਿਲਕੁਲ ਸੱਚ ਹੈ। ਹੰਸ ਜਿਹੜੇ ਨੇ ਉਹ ਮਾਨ ਸਰੋਵਰ ਦੇ ਕਿਨਾਰੇ ਰਹਿੰਦੇ ਨੇ, ਸੁੱਚੇ ਮੋਤੀਆਂ ਦਾ ਚੋਗ ਚੁਗਦੇ ਨੇ। ਤੇ ਇਹ ਵੀ ਸੱਚ ਹੈ ਕਿ ਹੰਸ ਜਿਹੜੇ ਨੇ ਦੁੱਧ ਦੇ ਵਿੱਚ ਆਪਣੀ ਚੁੰਝ ਪਾ ਕੇ ਉਹਦੇ ਵਿੱਚੋਂ ਪਾਣੀ ਵੱਖ ਕਰ ਦਿੰਦੇ ਨੇ, ਪਾਣੀ ਨੂੰ ਨਖੇੜ ਕੇ ਇੱਕ ਪਾਸੇ ਕਰ ਦਿੰਦੇ ਨੇ ਤੇ ਉਹਦੇ ਵਿੱਚੋਂ ਫੁੱਟ ਚੁੱਕ ਲੈਂਦੇ ਨੇ। ਇਹ ਰੱਬ ਨੇ ਉਹਨਾਂ ਤੇ ਇੱਕ ਅਲੌਕਿਕ ਬਖਸ਼ਿਸ਼ ਕੀਤੀ ਹੋਈ ਹੈ। ਫਿਰ ਪਾਤਸ਼ਾਹ ਜੀ ਜਿਹੜੇ ਪਰਮ ਹੰਸ ਹੁੰਦੇ ਨੇ ਉਹ ਕੌਣ ਹੁੰਦੇ ਨੇ? ਪਾਤਸ਼ਾਹ ਕਹਿੰਦੇ ਪੁੱਤਰ ਜੀ ਜਿਹੜੇ ਪਰਮ ਹੰਸ ਹੁੰਦੇ ਨੇ ਉਹ ਆਪਣੇ ਗੁਰੂ ਦੇ ਹਜ਼ੂਰ ਸੰਗਤੀ ਰੂਪ ਦੇ ਵਿੱਚ ਬੈਠਦੇ ਨੇ। ਤੇ ਉਹ ਜਿਵੇਂ ਹੰਸ ਜਿਹੜੇ ਨੇ ਮਾਨ ਸਰੋਵਰ ਦੇ ਕਿਨਾਰੇ ਤੇ ਹੁੰਦੇ ਨੇ, ਜਿਹੜੇ ਪਰਮ ਹੰਸ ਹੁੰਦੇ ਨੇ ਉਹ ਸੰਗਤੀ ਰੂਪ ਦੇ ਵਿੱਚ ਗੁਰੂ ਦੀਆਂ ਬਖਸ਼ਿਸ਼ਾਂ ਮਾਣਦੇ ਨੇ। ਜੇ ਹੰਸ ਮੋਤੀ ਚੁਗਦੇ ਨੇ ਤਾਂ ਜਿਹੜੇ ਪਰਮ ਹੰਸ ਹੁੰਦੇ ਨੇ ਉਹ ਨਾਮ ਦੇ ਮੋਤੀ ਚੁਗਦੇ ਨੇ, ਸ਼ਬਦ ਦੀਆਂ ਬਖਸ਼ਿਸ਼ਾਂ ਮਾਣਦੇ ਨੇ। ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਜਿਹੜੇ ਹੰਸ ਹੁੰਦੇ ਨੇ ਉਹ ਦੁੱਧ ਦੇ ਵਿੱਚੋਂ ਪਾਣੀ ਨਖੇੜ ਦਿੰਦੇ ਨੇ, ਫੁੱਟ ਖਾਂਦੇ ਨੇ। ਤੇ ਜਿਹੜੇ ਪਰਮ ਹੰਸ ਹੁੰਦੇ ਨੇ ਉਹ ਆਪਣੀ ਜ਼ਿੰਦਗੀ ਦੇ ਵਿੱਚੋਂ ਕੂੜ ਨਖੇੜ ਦਿੰਦੇ ਨੇ, ਉਹ ਰੂਹਾਨੀਅਤ ਦਾ ਰੰਗ ਮਾਰਦੇ ਨੇ, ਉਹ ਧਰਮ ਘੁਮਾਉਂਦੇ ਨੇ, ਸੱਚ ਘੁਮਾਉਂਦੇ ਨੇ, ਸੱਚ ਨਾਲ ਜੁੜ ਕਰਕੇ ਵੱਡੀਆਂ ਬਖਸ਼ਿਸ਼ਾਂ ਦੇ ਪਾਤਰ ਬਣਦੇ ਨੇ। ਖੁਸ਼ ਹੋ ਗਏ ਨੇ ਸੁਣ ਕੇ ਸਾਰੀਆਂ ਗੱਲਾਂ ਨੂੰ ਭਾਈ ਪਾਰੋ ਜੀ। ਤੇ ਫਿਰ ਇੱਕ ਸਵਾਲ ਫਿਰ ਮਨ ਚੋਂ ਉਪਜਿਆ, ਪਾਤਸ਼ਾਹ ਜੀ ਕੋਈ ਐਸਾ ਪਰਮ ਹੰਸ ਹੈ ਵੀ? ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਿਰ ਤੇ ਹੱਥ ਧਰਿਆ, ਕਹਿੰਦੇ ਭਾਈ ਪਾਰੋ ਪਰਮ ਹੰਸ ਤੂੰ ਹੀ ਬਣ ਕੇ ਇਸ ਰੰਗ ਨੂੰ ਵੇਖ ਲਵੀ। ਸਤਿ ਸ੍ਰੀ ਅਕਾਲ। ਇਹ ਗੁਰੂ ਦੀਆਂ ਬਖਸ਼ਿਸ਼ਾਂ, ਮੇਰੇ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਕੀਤੀਆਂ ਤੇ ਨਾਲ ਹੀ ਆਖਿਆ ਭਾਈ ਪਾਰੋ ਨਾਮ ਜਪ, ਸੇਵਾ ਕਰ, ਸੇਵਾ ਸਿਮਰਨ ਬੰਦਗੀ ਦੇ ਵਿੱਚ ਸਾਰੀਆਂ ਬਰਕਤਾਂ ਨੇ, ਤੇਰੀ ਅਵਸਥਾ ਇਹ ਬਣ ਜਾਵੇਗੀ, ਪਰ ਤੂੰ ਸੇਵਾ ਸਿਮਰਨ ਦੇ ਨਾਲੋਂ ਇੱਕ ਪਲ ਲਈ ਵੀ ਟੁੱਟਣਾ ਨਹੀਂ। ਗੁਰੂ ਨੇ ਬਖਸ਼ਿਸ਼ਾਂ ਕੀਤੀਆਂ ਨੇ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੋਵੇ, ਸਿਰ ਤੇ ਹੱਥ ਧਰਿਆ ਹੋਵੇ, ਤਾਂ ਫਿਰ ਇਹ ਮਿਆਵੀ ਤਮਾਸ਼ਾ ਤਾਂ ਜ਼ਿੰਦਗੀ ਦੇ ਵਿੱਚੋਂ ਮਨਫੀ ਹੋਣਾ ਹੀ ਹੋਣਾ ਸੀ, ਕੂੜ ਦੇ ਤਮਾਸ਼ੇ ਜ਼ਿੰਦਗੀ ਚੋਂ ਨਿਕਲ ਗਏ। ਬਸ ਹੁਣ ਭਾਈ ਪਾਰੋ ਜੀ ਨੂੰ ਸਿਰਫ ਤੇ ਸਿਰਫ ਸੇਵਾ ਨਜ਼ਰ ਆਉਂਦੀ ਏ, ਬੰਦਗੀ ਨਜ਼ਰ ਆਉਂਦੀ ਏ। ਬਸ ਪਤਾ ਹੀ ਨਹੀਂ ਕਿੰਨਾ ਕਿੰਨਾ ਚਿਰ ਸਮਾਂ ਦਾ ਪਤਾ ਹੀ ਨਹੀਂ ਲੱਗਦਾ ਕਿ ਕਿੰਨਾ ਚਿਰ ਉਹ ਸੰਗਤ ਦੇ ਭਾਂਡੇ ਮਾਜਦਾ ਰਹਿੰਦਾ ਹੈ, ਕਦੇ ਗੁਰੂ ਕੇ ਲੰਗਰ ਦੀ ਸੇਵਾ ਕਰਦਾ ਏ, ਤੇ ਜਦੋਂ ਬੈਠਦਾ ਏ ਤਾਂ ਫਿਰ ਘੰਟਿਆਂ ਵੱਡੀ ਸਿਮਰਨ ਦੇ ਵਿੱਚ ਹੀ ਜੁੜਿਆ ਰਹਿੰਦਾ ਏ। ਉਹਨੂੰ ਦੁਨੀਆਂ ਦਾ ਤਮਾਸ਼ਾ ਜਿਹੜਾ ਏ, ਇਹ ਜਗਤ ਦਾ ਤਮਾਸ਼ਾ ਜਿਹੜਾ ਕੂੜ ਨਜ਼ਰ ਆਉਣ ਲੱਗ ਪਿਆ, ਸਾਜੇ ਸਾਜੇ ਇਹ ਰੂਹਾਨੀ ਰੰਗ ਅੰਦਰ ਵਸਦਾ ਗਿਆ ਤੇ ਜ਼ਿੰਦਗੀ ਦੇ ਵਿੱਚੋਂ ਕੂੜ ਮਨਫੀ ਹੁੰਦਾ ਗਿਆ, ਰੱਬੀ ਬਖਸ਼ਿਸ਼ਾਂ ਵਰਤੀਆਂ। ਤੇ ਇਹ ਭਾਈ ਪਾਰੋ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਗੁਰੂ ਦਾ ਵਰਦਾ ਬਣ ਗਿਆ, ਗੁਰੂ ਦਾ ਸੇਵਕ ਬਣ ਗਿਆ, ਗੁਰੂ ਦੇ ਚਰਨਾਂ ਨਾਲ ਜੁੜ ਕਰਕੇ ਉਸ ਨੇ ਇਹ ਜੋ ਪਰਮ ਹੰਸ ਦੀ ਪਦਵੀ ਹੈ ਉਹ ਕਿਵੇਂ ਪਾਈ ਹੈ? ਆਓ ਢਾਡੀ ਸਿੰਘਾਂ ਦੇ ਕੋਲੋਂ ਇੱਕ ਕਵਿਤਾ ਸਰਵਣ ਕਰੋ ਜੀ।

ਸੋ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਵਰਤੀਆਂ ਨੇ। ਇਹ ਗੁਰੂ ਦਾ ਪਿਆਰਾ ਸਿੱਖੀ ਕਮਾਉਣ ਲੱਗ ਪਿਆ ਏ। ਸਹਿਜੇ ਸਹਿਜੇ ਸੁਰਤ ਚੜ੍ਹਦੀ ਜਾਂਦੀ ਏ। ਜਦੋਂ ਮਨ ਮਾਂਜਿਆ ਗਿਆ ਸੇਵਾ ਦੇ ਨਾਲ ਸੁਰਤ ਉੱਚੀ ਉੱਠ ਗਈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਹੁਕਮ ਕੀਤਾ ਏ ਕਿ ਇਹ ਸਿੱਖੀ ਜਿਹੜੀ ਏ ਕਿਰਤੀਆਂ ਦਾ ਧਰਮ ਹੈ। ਆਪਣੇ ਘਰ ਦੀ ਕਿਰਤ ਵੀ ਕਰਨੀ ਏ, ਸੇਵਾ ਵੀ ਕਰਨੀ ਏ, ਨਾਮ ਵੀ ਜਪਣਾ ਏ। ਇੰਜ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹੁਕਮ ਦੇ ਨਾਲ ਇਹ ਭਾਈ ਗੁਰੂ ਦੇ ਪਿਆਰੇ ਭਾਈ ਪਾਰੋ ਜੀ ਜਿਹੜੇ ਨੇ ਆਪਣੇ ਨਗਰ ਡੱਲੇ ਆ ਜਾਂਦੇ ਨੇ ਤੇ ਅਗਾਂਹ ਜਾ ਕੇ ਬੜੀਆਂ ਵੱਡੀਆਂ ਬਖਸ਼ਿਸ਼ਾਂ ਵਰਤਦੀਆਂ ਨੇ। ਸਤਿਗੁਰੂ ਦੀ ਕਿਰਪਾ ਨਾਲ ਵੱਡੇ ਵੱਡੇ ਕ੍ਰਿਸ਼ਮੇ ਹੁੰਦੇ ਨੇ ਤੇ ਇਸ ਭਾਈ ਪਾਰੋ ਜੀ ਨੇ ਅਨੇਕਾਂ ਨੂੰ ਹੀ ਬਾਂਹ ਫੜ ਕੇ ਤਾਰਿਆ। ਇਹ ਆਪ ਜੀ ਦੇ ਨਾਲ ਇਤਿਹਾਸ ਇਸੇ ਤਰ੍ਹਾਂ ਹੀ ਜਾਰੀ ਰੱਖਦੇ ਹੋਏ ਆਪ ਜੀ ਦੇ ਨਾਲ ਸਾਂਝਾ ਕਰਾਂਗੇ। ਇੰਨੀਆਂ ਕੁ ਬੇਨਤੀਆਂ ਦੇ ਨਾਲ ਖਿਮਾ ਦੇ ਜਾਚਕ ਹਾਂ, ਬੜੀਆਂ ਹੀ ਭੁੱਲਾਂ ਹੋ ਗਈਆਂ ਹੋਣਗੀਆਂ ਸਾਡੀਆਂ, ਭੁੱਲਾਂ ਨਾ ਚਿਤਾਰਿਓ। ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਿਓ, ਸਤਿਗੁਰੂ ਜੀ ਅੱਗੋਂ ਤੋਂ ਸਾਨੂੰ ਮੱਤ ਦੇ ਦੇਣ, ਚੜ੍ਹਦੀ ਕਲਾ ਵਿੱਚ ਆਪਣੇ ਚਰਨਾਂ ਦੀ ਸੇਵਾ ਸਤਿਗੁਰੂ ਜੀ ਕਰਵਾਉਂਦੇ ਰਹਿਣ। ਸਾਰਿਆਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜੋ ਇਤਿਹਾਸ ਦਾ ਤੁਸੀਂ ਮਾਣ ਕੀਤਾ ਹੈ। ਸਤਿਗੁਰੂ ਜੀ ਆਪ ਜੀ ਨੂੰ ਚੜ੍ਹਦੀਆਂ ਕਲਾ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਣ ਜੀ। ਆਪ ਜੀ ਦੇ ਚਰਨਾਂ ਦੀ ਸੇਵਾ ਕਰ ਰਿਹਾ ਸੀ ਜਥਾ। ਉਹ ਮੇਰੇ ਖੱਬੇ ਹੱਥ ਢਾਡੀ ਭਾਈ ਕੁਲਦੀਪ ਸਿੰਘ ਜੀ ਕੋਮਲ, ਪਿੰਡ ਨਵਾਂ ਪਿੰਡ ਦੋਨੇਵਾਲ, ਜ਼ਿਲ੍ਹਾ ਜਲੰਧਰ। ਸਰੰਗੀ ਮਾਸਟਰ ਭਾਈ ਸੀਤਲ ਸਿੰਘ ਸੀਤਲ, ਪਿੰਡ ਠੱਠਾ ਟਿੱਬਾ, ਜ਼ਿਲ੍ਹਾ ਕਪੂਰਥਲਾ। ਮੇਰੇ ਨਾਲ ਦੇ ਪਾਸੇ ਢਾਡੀ ਭਾਈ ਪਲਵਿੰਦਰ ਸਿੰਘ ਪ੍ਰੇਮੀ, ਪਿੰਡ ਲੋਹਾਰਾ, ਜ਼ਿਲ੍ਹਾ ਲੁਧਿਆਣਾ। ਤੇ ਦਾਸ ਅਮਰਜੀਤ ਸਿੰਘ ਜੌਹਲ ਬਿਧੀਪੁਰੀਆ, ਜਿਹਨੂੰ ਤੁਸੀਂ 1992 ਦੇ ਵਿੱਚ ਸਤਿਗੁਰੂ ਜੀ ਨੇ ਗੀਤ ਲਿਖਵਾਇਆ ਸੀ ਬਚ ਬੁਰੇ ਹਾਲਾਤਾਂ ਤੋਂ, ਪੱਤਾ ਪੱਤਾ ਸਿੰਘਾਂ ਦਾ ਵੈਰੀ, ਇਹ ਹੰਸਰਾਜ ਹੰਸ ਨੇ ਗਾਇਆ ਸੀ। ਉਹਦੇ ਨਾਲ ਹੀ ਸਿੰਘ ਪੱਗ ਨੂੰ ਹੱਥ ਨਹੀਂ ਪਾਉਣ ਦਿੰਦੇ, ਸਿਰ ਲੱਥਦਾ ਬੇਸ਼ੱਕ ਲੱਥ ਜਾਵੇ, ਸਿੰਘ ਪੱਗ ਨੂੰ ਹੱਥ ਨਹੀਂ ਪਾਉਣ ਦਿੰਦੇ। ਐਸੇ ਅਨੇਕਾਂ ਹੀ ਗੀਤ ਸਤਿਗੁਰੂ ਜੀ ਨੇ ਲਿਖਵਾਏ, ਤੁਸੀਂ ਸੰਗਤਾਂ ਨੇ ਮਾਣ ਬਖਸ਼ਿਆ। ਇੰਨੀਆਂ ਕੁ ਬੇਨਤੀਆਂ ਸਾਡੀਆਂ, ਇੰਨੀਆਂ ਕੁ ਸੇਵਾਵਾਂ ਪ੍ਰਵਾਨ ਕਰਿਓ। ਆਓ ਹੁਣ ਆਪ ਮਨ ਦੀ ਇਕਾਗਰਤਾ ਬਣਾ ਕੇ ਆਪਾਂ ਪਿਆਰ ਦੇ ਨਾਲ ਆਨੰਦ ਸਾਹਿਬ ਜੀ ਦਾ ਜਾਪ ਕਰੀਏ ਜੀ। ਆਨੰਦ ਸਾਹਿਬ ਜੀ ਦਾ ਆਪਾਂ ਰਲ ਕੇ ਪਾਠ ਕਰਨਾ ਹੈ। ਸੋ ਆਓ ਗੁਰੂ ਪਿਆਰਿਓ, ਆਪਾਂ ਮਨ ਦੀ ਇਕਾਗਰਤਾ ਬਣਾਈਏ।

ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡੁੱਠੇ ਸ਼ਬਦ ਹੁਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਤ ਆਵੇ ਤਾਂ ਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰਦਾ ਦੇ ਅੰਦਰ ਗਏ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੇਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲਵਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ।

ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜਿਤਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਸੀਮਤ ਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੁਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮਿਰਾਮ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਸਦਵਾਨਾ ਚ ਆਪ ਜੀ ਦੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰ ਢਾਡੀ ਵਾਰਾਂ ਰਾਹੀਂ ਇਤਿਹਾਸ ਗਾਇਆ ਗਿਆ ਛੇ ਪੁਰਨਾ ਸਾਹਿਬ ਜੀ ਕੇ ਗਾਇਨ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਹੋਈਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾਂ ਵਾਸਤੇ ਸੋ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਇਤਿਹਾਸ ਦਾ ਬਹਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਗੁਰਤਾਗ ਕਰਨਾ ਸੰਗਤ ਦੀ ਹਾਜ਼ਰੀ ਤਲਫੜ ਭੇਟਾ ਕੀਤੀ ਦਰਕਰ ਵੇਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਦਾਤਾ ਬਖਸ਼ਣਿਆ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਹੁਣ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸੱਚ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ ਤੋਂ ਬੇਨਤੀਆਂ ਗੁਰਮਾਤ ਅਨੁਸਾਰ ਪ੍ਰਵਾਨ ਕਰਦਿਆਂ ਬਖਸ਼ ਲਾਈ ਸ੍ਰੀ ਮੁੱਖ ਵਾਗ ਪ੍ਰੰਤ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸੀ ਪਿਆਰੇ ਮੇਲ ਜਨਾ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ

ਸ੍ਰੀ ਵਾਹਿਗੁਰੂ ਸਾਹਿਬ ਜੀ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਈ, ਦਰਸ਼ਨ ਪਰਸਿਆਏ ਗੁਰੂ ਕੈ

0: ਕੀ ਫਤਿਹ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਨੇ ਸੰਤ ਮਨ ਚ ਹਾਜ਼ਰੇ ਪ੍ਰਿਆ ਗੁਰੂ ਸਾਹਿਬ ਜੀ ਕਿਰਪਾ ਸਮ ਸੰਗਤਾਂ ਦੀ ਹਾਜ਼ਰ ਅੰਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰ ਸਿੱਖੀ ਜੀ ਬਨਾਮ ਦਾਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਵਿਨਾਸੀ ਤਾਂ ਕੀ ਸੇਵ ਨ ਬਿਰਥੀ ਜਾਸੀ ਆਨੰਦ ਕਰ ਹੈ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਭਾਵ ਨਾ ਲੱਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੈ ਰਾਮ ਕਾਰ ਦੁਖ ਲੱਗੈ ਨ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭੇ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾ ਹੋ ਅਣਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈ ਹੋ ਦੂਤ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉੱਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕੇ ਮੀਤ ਸੋਹੇਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵਹੁ ਸੋਹੇਲਾ ਸਿਵਰਿਹੁ ਸਿਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹੇਲਾ ਹੋ ਵਾਰੀ ਜਿਤ ਸੋਹੇਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਭਾਲੀਅਨ ਦੇਖੈ ਗਾ ਦੇਵਣਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ ਦੇਹੋ ਸੱਜਣ ਅਸੀਸੜੀਆ ਜੇ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛਿਅ ਘਰ ਛਿਅ ਗੁਰ ਛਿਅ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸ ਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਧਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਾਵਣ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਾਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਵਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾਤੇ ਤੇਰੈ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਉਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੇ ਜਿਉ ਜਿਉ ਚਲ ਹੈ ਚੁਬੈ ਦੁਖ ਪਾਵ ਹੈ ਜਮ ਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹਸੋਬ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਚਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ ਆਗੈ ਬਸਨ ਸੁਹੇਲਾ ਆਵਦ ਕਟੈ ਦਿਨ ਸਰਹਿਣਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨਹੇ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ

ਦਾਸ ਇਹੈ ਸੁਖ ਮੰਗੈ ਮੋਕ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਿਆਗੇ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਸੁਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਏ ਕਰੁਣਾਉ ਨਿਧਿਆ ਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਰੱਖੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਰ ਬਖਸ਼ਾਂ ਕੀਤੀਆਂ ਅੰਮ੍ਰਿਤ ਵਰਤ ਲੈ ਕੇ ਸੁੰਦਰ ਸਿੰਘਾਸਨ ਸੱਜ ਕੇ ਸੰਗਤਾਂ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟ ਆਨ ਸ਼ੁਕਰਿਆ ਸੁਰੇ ਆਪ ਜੀ ਦੀ ਹਜ਼ੂਰ ਸੰਗਤ ਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾਸਨ ਹੋਏ ਸੋਹਿਲਾ ਬਾਣੀ ਦੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨੂੰ ਮੰਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਵਾਂ ਵਾਸਤੇ ਸਮਤ ਬਖਸ਼ਣੀ ਆਪ ਜੀ ਦੇ ਭਾਣ ਵਿਚਾਰ ਪਹਿਰ ਦੇਣ ਸੁਖਾਂ ਨਾਲ ਬਤੀਤ ਹੋਏ ਰਹਿਣ ਆਈ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਹਨ ਆਪ ਚੱਲ ਕੇ ਵਿਰਾਜ ਮਨੋ ਸੰਗਤਾਂ ਨੂੰ ਖੁਸ਼ੀਆਂ ਬਖਸ਼ ਅੰਮ੍ਰਿਤ ਜਾਗਰਤਾ ਬਖਸ਼ੇ ਦਰਸ਼ਨਦਾਰੀ ਬਖਸ਼ਣੇ ਸੇ ਪਿਆਰੇ ਮੇਲ ਦਿਲਾਮਲਿਆਂ ਤੇਰਾ ਨਾਮ ਚਿੱਤਾ ਵੈ ਨਾਨਕ ਨਾਮ ਛੱਡਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ

ਜੁਦਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਵਾਹ ਗੁਰੂ ਵਾਹ।

Guru Vaheguru Vaheguru.

गुरु वाहे गुरु वाहे गुरु वाहे गुरु वाहे।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vahe Guru, Vahe Guru, Vahe Guru, Vahe Guru, Vahe Guru, Vahe Guru.

वाहेगुरु वाहेगुरु वाहेगुरु वाहेगुरु वाहेगुरु।

Ay, guru, ay, guru, ay, guru, ay, guru, ay, guru, ay, guru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ ਵਾਹਿਗੁਰੂ, ਵਾਹਿਗੁਰੂ,

Guru, Wahe Guru, Wahe Guru, Wahe Guru, Wahe Guru, Wahe Guru.

Vaheguru, Vaheguru, Vaheguru, Vaheguru, Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਸ਼ੰਤ ਮਹੱਲਾ ਪਹਿਲਾ, ਫਿਰ ਸੰਗ ਮੂਠੜੀਏ, ਖਬਰ ਨਾ ਪਾਈਆ ਜੀਓ, ਮਸਤਕ ਲਿਖਿਆੜਾ ਲੇਖ ਪੁਰਬ ਕਮਾਇਆ ਜੀਓ। ਵਾਹਿਗੁਰੂ ਸਾਹਿਬ ਜੀ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ।

ਪ੍ਰਭ ਕਹਿ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾ ਕਹਿ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕਹਿ ਸਿਮਰਨ ਉਦਰੈ ਮੂਚਾ ਪ੍ਰਭ ਕਹਿ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕਹਿ ਸਿਮਰਨ ਸਭ ਕਹਿ ਸੁਜੈ ਪ੍ਰਭ ਕਹਿ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕਹਿ ਸਿਮਰਨ ਪੂਰਨ ਆਸਾ ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਹਿ ਸਮਾਏ ਪ੍ਰਭ ਜੀ ਬਸੇ ਹੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਹੁ ਸਿਮਰੈ ਸੇ ਤਨਵੰਤੇ ਪ੍ਰਭ ਕਹੁ ਸਿਮਰੈ ਸੇ ਪਤਵੰਤੇ ਪ੍ਰਭ ਕਹੁ ਸਿਮਰੈ ਸੇ ਜਨ ਪਰਿਵਾਨ ਪ੍ਰਭ ਕਹੁ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕਹੁ ਸਿਮਰੈ ਸੇ ਬੇਮਹਤਾਜੇ ਪ੍ਰਭ ਕਹੁ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕਹੁ ਸਿਮਰੈ ਸੇ ਸੁਖਵਾਸੀ ਪ੍ਰਭ ਕਹੁ ਸਿਮਰੈ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕਹੁ ਸਿਮਰੈ ਸੇ ਪਰ ਪੁਕਾਰੀ ਪ੍ਰਭ ਕਹੁ ਸਿਮਰੈ ਤਨ ਸਦਬਿਰਹਾਰੀ ਪ੍ਰਭ ਕਹੁ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕਹੁ ਸਿਮਰੈ ਤਨ ਸੁਖ ਬਿਹਾਵੇ ਪ੍ਰਭ ਕਹੁ ਸਿਮਰੈ ਤਿਨ ਆਤਮ ਜੀਤਾ ਪ੍ਰਭ ਕਹੁ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕਹੁ ਸਿਮਰੈ ਤਿਨ ਅੰਦ ਕਨੇਰੇ ਪ੍ਰਭ ਕਹੁ ਸਿਮਰੈ ਬਸੇ ਹਰਨੇਰੇ ਸੰਤ ਕਿਰਪਾ ਤੇ ਅਣਦਨ ਜਾਗ ਨਾਨਕ ਸਿਮਰਨ ਪੂਰੈ ਭਾਵ ਪ੍ਰਭ ਕਹਿ ਸਿਮਰਨ ਕਾਰਜ ਪੂਰੇ ਪ੍ਰਭ ਕਹਿ ਸਿਮਰਨ ਕਭ ਨ ਚੂਰੇ ਪ੍ਰਭ ਕਹਿ ਸਿਮਰਨ ਹਰ ਗੁਣ ਬਾਨੀ ਪ੍ਰਭ ਕਹਿ ਸਿਮਰਨ ਸਹਿ ਸਮਾਨੀ ਪ੍ਰਭ ਕਹਿ ਸਿਮਰਨ ਨੇ ਚਲ ਆਸਨ ਪ੍ਰਭ ਕਹਿ ਸਿਮਰਨ ਕਮਲ ਬਿੰਗਾਸਨ ਪ੍ਰਭ ਕਹਿ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾਂਤ ਨ ਪਾਰ ਸਿਮਰੈ ਸੇ ਜਨ ਜਨ ਕਉ ਪ੍ਰਭ ਮਾਇਆ ਨਾਨਕ ਦਿਨ ਜਨ ਸਰਨੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਵੇਦ ਪਾਏ ਹਰ ਸਿਮਰਨ ਭੈ ਸਿਧ ਜਤੀ ਦਾਤੇ ਹਰ ਸਿਮਰਨ ਨੀਚਹੁ ਕੁੰਟ ਜਾਤੇ ਹਰ ਸਿਮਰਨ ਤਹਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਹੋ ਸਗਲੇ ਕਾਰ ਹਰ ਸਿਮਰਨ ਮੈਂ ਆਪ ਨਿੰਕਾਰ ਕਰ ਕਿਰਪਾ ਦਿਸਿਆ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰ ਦੁਖ ਪੰਜਨਾ ਘੜ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰੈ ਸੰਗ ਸੁਹਾਈ ਜਹ ਮਹਾ ਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰੈ ਚਲੈ ਜਹ ਮੁਸਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਵ ਪ੍ਰਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਕਨੇਰੇ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ

ਬ੍ਰਹਸਪਤਿ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦਿਸ਼ਟਾਨੀ ਜਿਨ ਤੂੰ ਸਾਜ ਸੁਭਾਰ ਸਿੰਗਾਰਿਆ ਗਰਭ ਵਗਨ ਮਹਿਜਨੇ ਉਪਾਰਿਆ ਬਾਰ ਵਿਵਸਥਾ ਤੁਜੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆਉ ਪ੍ਰਸਾਕ ਸਹਿਣ ਮੁਖਿਅ ਪਿਆਉ ਬੈਠ ਕਵ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਜੈ ਬਖਸ਼ ਲੇ ਹੋ ਤਉ ਨਾਨਕ ਸੀਜੈ ਜੇ ਪ੍ਰਸਾਦ ਧਾਰ ਪਰ ਸੁਖ ਬਸ ਹੈ ਸੁਤ ਭਰਾਤ ਮੀਤ ਬੰਤਾ ਸੰਗ ਹਸ ਹੈ ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਭਵਨ ਪਾਵ ਕੇ ਮੁਲਾ ਜਿਹ ਪ੍ਰਸਾਦ ਭੋਗੇ ਸਬਰ ਸਾਹ ਸਗਲ ਸਮਗਰੀ ਸੰਗ ਸਾਥ ਬਸਾ

ਨਹੀਂ ਲਾਵੇ। ਜੋ ਠਾਕੁਰ ਸਭ ਸਦਾ ਹਜੂਰੇ, ਤਾਕ ਬੰਦਾ ਜਾਣ ਦੂਰੇ, ਜਾ ਕੇ ਟਹਿਲ ਪਾਵੇ ਦਰਗੇ ਮਾਨ, ਤਿਸੇ ਵਿਸਾਰੇ ਮੁਕਦੇ ਜਾਣ, ਸਦਾ ਸਦਾ ਹੈ ਭੂਲਣ ਹਾਰ, ਨਾਨਕ ਰਾਖਣ ਹਾਰੇ ਅਪਾਰ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਤਰ ਕਰਮਾਨੇ, ਜੋ ਹੋਵਣ ਸੋ ਦੂਰ ਪਰਾਨੇ, ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸੁਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੇ ਤੋਹੇ, ਗਰਤਵ ਪ੍ਰੀਤ ਭਸਮ ਸੰਗ ਹੋਏ।

ਬਾਤ ਬਾਹਰ ਭੇਖ ਅੰਤਰ ਮਰ ਮਾਇਆ ਸਭ ਸੁਨਾਹੇ ਕਾਸ਼ ਕਰੇ ਛਿਪਾਇਆ ਬਾਹਰ ਗਿਆਨ ਧਿਆਨ ਸੁਨਾਣ ਅੰਤਰ ਵਿਆਹ ਪੈਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਹਾਵ ਗਲ ਪਾਥਰ ਕੈਸੇ ਤਰੇ ਅਥਾਹ ਜਾ ਕੇ ਅੰਤਰ ਵਸੇ ਪ੍ਰਵਿਆਵ ਨਾਨਕ ਤੇਜਨ ਸਹਿ ਸਮਾਤ ਸੁਣੇ ਅੰਧਾ ਕੈਸੇ ਮਾਰਗ ਪਾਵੇ ਕਰ ਗਏ ਲਿਹੋ ਓੜ ਨਿਭਾਵੇ ਕਹਾਂ ਬੁਝਾਰਤ ਬੂਝੇ ਡੋਰਾ ਨਿਸ ਕਹੀਏ ਤਾਂ ਸਮਝੈ ਪੋਰਾ ਕਹਾਂ ਬਿਸਨ ਪਦ ਗਾਵੇ ਗੁੰਗ ਜਤਨ ਕਰੈ ਤਉ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਹਾਂਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬੈਰਾਈ ਤਾ ਸਿਉ ਪ੍ਰੀਤ ਬਲਵਾ ਕੇ ਗ੍ਰਹਿ ਪੀਤਰ ਵਸੈ ਅੰਧ ਕੇਲ ਮਾਇਆ ਰੰਗ ਰਸੈ ਰਿਵ ਕਰ ਮਾਨੇ ਮਣੇ ਪ੍ਰਤੀਤ ਕਾਲ ਨ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋਹ ਆਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੂੰ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਿ ਸੁਖ ਕਨਹਿਰੇ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮਿਦ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੇ ਆਣ ਸੁਆਏ ਨਾਨਕ ਕਹੁ ਨ ਸੀ ਜਈ ਬਿਨ ਨਾ ਵੈ ਪਤ ਜਾਏ ਅਸਤਪਦੀ

ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛੱਤੀਹ ਅੰਮ੍ਰਿਤ ਖਾਹੇ ਤਿਸ ਠਾਕੁਰ ਕਵ ਰੱਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਤ ਤਨ ਲਾਵਹਿ ਤਿਸ ਕਉ ਸਿਮਰਤ ਪਰਮ ਗਤ ਪਾਵੇ ਜਿਹ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਇ ਸਦਾ ਮਣੇ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰਹ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈ ਹੈ ਧਿਆਵਣ ਜੋਗ ਜਿਹ ਪ੍ਰਸਾਦ

ਸਤ ਸੇਤੀ ਘਰ ਜਾਵੇ ਜੇ ਪ੍ਰਸਾਦ ਅਰੋ ਕੰਚਨ ਦੇਹੀ ਲੇਵ ਲਾਭ ਤਿਹ ਰਾਮ ਸੁਨੇਹੀ ਜੇ ਪ੍ਰਸਾਦ ਰਵ ਲਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਰੇ ਸਗਲ ਛਿਦਰ ਢਾਕੈ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਜਦ ਤੁਜ ਕੋ ਨਾ ਪਹੁੰਚੈ ਮਨ ਸਾਫ ਸਾਫ ਸਿਮਰਹੁ ਪ੍ਰਭੁ ਚੇ ਜੇ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾਕੀ ਭਗਤ ਕਰੇ ਜੇ ਪ੍ਰਸਾਦ ਭੂ

ਤੇ ਬੈਠ ਤੇ ਸਦ ਤੇ ਸਿਹ ਧਿਆਈ ਤੇ ਸਿਹ ਧਿਆਏ ਜੋ ਇਕ ਅਲਖੈ ਈਹਾ ਊਹਾ ਨਾਨਕ ਤੇਰੀ ਰੱਖੈ ਜਿਹ ਪ੍ਰਸਾਦ ਕਰੇ ਪੁਨ ਬਵਦਾਨ ਮਨ ਆਠ ਪੈਰ ਕਰ ਤਿਸ ਕਾ ਧਿਆਨ ਜਿਹ ਪ੍ਰਸਾਦ ਤੂੰ ਅਚਾਰ ਵਿਵਹਾਰੀ ਤਿਸ ਬ੍ਰਹਮ ਕੋ ਸਾਹ ਸਾਹ ਚਿਤਾਰੀ ਜਿਹ ਪ੍ਰਸਾਦ ਰਸੁੰਦਰ

ਸਮਾਵੇ, ਦੇਹ ਪ੍ਰਸਾਦ ਸੁਖ ਸਹਿ ਸਮਾਵੇ, ਐਸਾ ਪ੍ਰਭ ਤਿਆਗ ਬਰਕਤ ਲਾਗ ਹੋ, ਗੁਰ ਪ੍ਰਸਾਦ ਨਾਨਕ ਮਨ ਜਾਗ ਹੋ। ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ, ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕੋ ਜਾਵ, ਜਿਹ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੇ ਜਾਣ ਮਨ

ਹੁਕਮ ਸੋਏ ਜੋ ਜੋ ਕਹਿ ਸੋ ਮੁਕਤਾ ਹੋਏ ਸੁਣ ਮੀਤਾ ਨਾਨਕ ਬਿਨਵੰਤਾ ਸਾਜਨਾ ਕੀ ਅਜਰ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਬਲ ਸਗਲੀ ਖੋਦ ਸਾਧ ਕੈ ਸੰਗ ਮਿਟੈ ਅਭਿਮਾਨ ਸਾਧ ਕੈ ਸੰਗ ਪ੍ਰਗਟੇ ਸੋ ਗਿਆਨ ਸਾਧਕ ਸੰਗ ਵਿਜੈ ਪ੍ਰਭ ਨੇਰਾ ਸਾਧ ਸੰਗ ਸਭਨ ਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਯਤਨ ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਨ ਸਮਾਨੀ ਸਾਧ ਕੈ ਸੰਗ ਅਗੋਚਰ ਮਿਲੈ

ਰਾਜੇ ਰਸ ਭੋਗੀ ਕਈ ਕੋਟ ਪੰਖੀ ਸਿਰ ਪਿਉ ਪਾਏ ਕਈ ਕੋਟ ਪਾਥਰ ਬ੍ਰਿਖ ਨੇ ਬਨਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਪੂ ਮੰਡਲ ਕਈ ਕੋਟ ਸਸੀਹਰ ਸੂਰ ਨਖੇਤਰ ਕਈ ਕੋਟ ਦੇਵ ਦਾਨ ਵਿੰਦਰ ਸਿਰ ਛਤਰ

ਰਾਸ਼ਟਰਪਤੀ ਜਿਸਕੇ ਹੰਤਰ ਰਾਜ ਵਿਮਾਨ ਸੋ ਨਰਕ ਪਾਤੀ ਹੋਵਤ ਸੁਹਾਣ ਜੋ ਜਾਣੇ ਮੈਂ ਜੋ ਬਣਵੰਤ ਸੋ ਹੋਵਤ ਬਿਸਟਾ ਕਾ ਜੰਤ ਆਪਸ ਕਹੋ ਕਰਮਵੰਤ ਕਹਾਵੈ ਜਨਮ ਮਰੈ ਬੋ ਜੋਨ ਪ੍ਰਭਾਵੈ ਧਨ ਭੂਮਿਕਾ ਜੋ ਕਰੇ ਗੋਮਾਨ ਸੋ ਮੂਰਖ ਅੰਧਾ

ਕੋਈ ਮੁੱਖ ਸੰਤ ਕਾ ਦੁਖੀ ਸਦਾ ਪਵੇ ਤੇ ਸੰਤ ਕਾ ਦੁਖੀ ਕਿਸੇ ਕਾ ਨਹੀਂ ਮੇਤ ਸੰਤ ਕੇ ਦੁਖੀ ਕਹੋ ਡਾਣ ਲਾਗੇ ਸੰਤ ਕੇ ਦੁਖੀ ਕਹੋ ਸਭ ਤੇ ਆਗੇ ਸੰਤ ਕਾ ਦੁਖੀ ਮਹਾਂਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੇ ਮਰੇ ਸੰਤ ਕੀ ਦੁਖ ਨਾ ਸੁਖ ਤੇ ਟਰੇ ਸੰਤ ਕੇ ਦੁਖੀ ਕੋ ਨਾਹੀ ਠਾਓ ਨਾਨਕ ਸੰਤ ਭਾਵੇ ਤਾ ਲੈ ਮਿਲਾਏ ਸੰਤ ਕਾ ਦੁਖੀ ਅਦਬੀ ਤੇ ਟੁੱਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ।

ਬਾਣੀ ਸਤ ਪੁਰਖ ਸਭ ਮਹਿ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤਿ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਜਾਏ ਤਿਸੇ ਸਭ ਭਲੀ।

ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ ਸੁਆਉ ਨੇਤਰ ਉਪੇਖ ਦਰਸ ਸੁਖ ਹੋਏ ਮਨ ਬਿਗਸੇ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਾ ਰੰਗ ਬਿਰਲਾ ਕਉ ਪਾਵੇ ਸੰਗ ਏਕ ਬਸਦੀ ਜੈ ਕਰ ਮਾਇਆ ਗੁਰ ਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਭਗਸਾਨ ਦੀਨ ਦਿਆਲ ਭਗਤ ਵਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਿਤ ਪਾਲਿਆ ਅਧ ਪੁਰਖ ਕਾਰਨ ਕਰਤਾਰ ਭਗਤ ਨਾ ਕੇ ਪ੍ਰਾਣੇ ਆਧਾਰ ਜੋ ਜੋ ਜਪੈ ਸੋਹੇ ਪੁਨੀਤ ਭਗਤ ਪਾਏ ਲਾਵੇ ਮਨਹੀਤ ਹਮ ਨਿਰਗੁਣੀ ਆਰ ਨੀਚ ਜਾਉ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਕਿ ਨਿਮ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜ

ਸਦਾ ਬਲਿਹਾਰ ਪੂਰਨ ਪੂਰਾ ਹੈ ਦਿਆਲ ਸਭੀ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹਿ ਵਿਆਹ ਅੰਮ੍ਰਿਤ ਪਾਲੇ ਜੀ ਅਨੁਭਵ ਭਾਤ ਜੋ ਜੋ ਰਚਿਓ ਸਿਸੇ ਇਤਿਹਾਸ ਜਿਸ ਭਾਵੇ ਤਹਿ ਲਾਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਾਣੇ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕੇ ਕੁਜਾਨਾ ਮਾਣਿਆ।

ਪਾਈ। ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿੰਕਾਰ ਬੰਧਨ ਤੋਰ ਪੈ ਨਿਰਵੈਰੇ ਅੰਦਰ ਪੂਜੇ ਗੁਰ ਕੇ ਪੈਰੇ ਲੋਕ ਸੁਖੀ ਪ੍ਰਲੋਕ ਸੁਹੇਲੇ ਨਾਨ ਕਰ ਪਵੇ ਆਪੇ ਮੇਲੇ ਸਾਧ ਸੰਗ ਮਿਲ ਕਰੋ ਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ।

ਸਭ ਧਰਮ ਸੰਤ ਜਨਾ ਸੁਣਹਿ ਸੁਭ ਬਚਨ ਸਰਬਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਹੈ ਰਹਿਤ ਸਤਿ ਬਿਨ ਸਾਧੂ ਸਭ ਕੈਦ ਜੋ ਜੋ ਹੈ ਸੋਈ ਸੁਖਮਾਨੇ ਕਰਨ ਕਰਾਮ ਨਿਵਾਰ ਪ੍ਰਭ ਜਾਣੇ ਅੰਤਰ ਵਸੇ ਬਾਰ ਪੀ ਓਹੀ ਨਾਨਕ ਦਰਸ਼ਨ ਦੇਖ ਸਭ ਓਹੀ ਆਪ ਸਦ ਕੀਆ ਸਭ

ਸਰਪ ਹੁਦੇ ਆਵਰਤਾਰਾ ਸਰਬ ਨੈਣਿਆ ਪੇਖਣਾਰਾ ਸਗਲ ਸਮਗਰੀ ਜਾ ਕਾਂਤਨਾ ਪਣ ਜਾ ਸੇ ਆਪ ਹੀ ਸੁਨਾਵਣ ਜਾਣੇ ਖੇਰ ਬਣਾਇਆ ਗਿਆ ਕਾਰੀ ਕਿੰਨੀ ਮਾਇਆ ਸਭ ਕਹਿ ਮਧ ਹਲਿਪਤੋ ਰਹੇ ਜੋ ਕੁਛ ਕਹਿਣਾ ਸੋ ਆਪੇ ਕਹੇ ਆ ਗਿਆ ਆਵੇ ਆ ਗਿਆ ਜਾਏ ਨਾਨਕ ਜਾ ਭਾਵੇ ਤਾਂ ਲੈ ਸਮਾਏ ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿ ਨੈ ਕਛ ਕਰਾ ਆਪ ਭਲਾ ਕਰ ਤੂੰ ਦੇ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾ ਆਪ

ਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣ ਭਾਲਾ ਖੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹੇ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ

ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇਤ ਸੁਭਾਵਾਂ, ਮਿਣ ਭਾਣੇ ਕੇ ਨਾਹੇ ਕਰੀ, ਜੇਤੀ ਸਰਠ ਉਪਾਈ, ਵੇਖਾਂ ਮਿਣ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰਜਾ, ਹੋਰ ਦਸੋਣੀ ਹੋ।

ਉਸ ਧਰੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇਹਾ ਕੋਏ ਨਾ ਸੁਜਾਈ ਜੇ ਤਿਸ ਗੁਣ ਕੋਏ ਕਰੇ। ਸੁਣਿਆ

ਸਕਹਿ ਕਹਿ ਕੇ ਜੇਬੜ ਭਾਵੈ ਤੇਬੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਲਖੀਐ ਸਿਰ ਗਾ ਵਾਰਾ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ

ਕਰ ਰੱਖੇ ਧਾਰੇ, ਸਹੀ ਤੁਧਨੂੰ ਗਾਵੇ ਜੋਤ ਦਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਨ ਸੇਵੈ ਚੇਤਨਾ ਆਵਨ, ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸੱਚ ਹੀ ਨਾਈ, ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ, ਕਰ ਕਰ ਵੇਖਿਆ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋਤ ਸੁਭਾਵ ਹੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ, ਨਾਨਕ ਰਹਿਣ ਰਜਾਈ, ਮੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰੇ ਵਿਭੂਤ, ਕਿੰਥਾ ਕਾਲ ਕੁਵਾਰੀ ਕਾਹਿਆ ਜੁਗਤ, ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗਜੀਤ, ਆਦੇਸ ਤਸਾ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਇਆ ਭੰਡਾਰਨ, ਘਟਗੜ ਵਾਜੈ ਨਾਦ, ਆਪ ਨਾਥ ਨਾਥੀ ਸਭ ਜਾਕੀ, ਰਿਦ ਸਦ ਅਵਰਾ ਸਾਧ, ਸੰਜੋਗ ਵਿਜੋਗ ਦੁਇ ਕਾਰ ਚਲਾਵੇ, ਲੇਖੇ ਆਵੈ ਭਾਗ, ਆਦੇਸ ਤਸ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਹੀ ਜੁਗਤ ਵੇ ਆਈ, ਤਿੰਨ ਚੇਲੇ ਪ੍ਰਵਾਣ, ਇੱਕ ਸੰਸਾਰੀ ਇੱਕ ਭੰਡਾਰੀ,

ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਸਤ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ

ਬਾਣੀ ਰੂਪ ਤਿੱਥੇ ਘਾਟ ਘੜੀਐ ਬਹੁਤ ਅਨੂਪ, ਤਾਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹਿ ਪਿਛੇ ਪਛਤਾਏ। ਤਿੱਥੇ ਘੜੀਐ ਸੁਰਤ ਮਤ ਮਨ ਬੁੱਧ, ਤਿੱਥੇ ਘੜੀਐ ਸੁਰਾਂ ਸਿੱਧਾਂ ਕੀ ਸੁੱਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ

ਨਾਮਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ। ਛਪੈ ਛੰਦ ਤਵੈ ਪ੍ਰਸਾਦ, ਚੱਕਰ ਚਿਹਨ ਅਰ ਵਰਨ ਜਾਤਰ ਪਾਤ ਨਹਿਨ ਜਹੇ, ਰੂਪ ਰੰਗ ਰੇਖ ਭੇ ਕਉ ਕਹਿ ਨਾ ਸਕਤ ਕਿਹੇ। ਅਚਲ ਮੂਰਤਨ ਭਉ ਪ੍ਰਕਾਸ਼ ਅਮਿਤੋਜ ਕਹਿਜੈ, ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਣ ਗਣਿਜੈ, ਤ੍ਰਿਭਵਨ ਮਹੀਪ ਸੁਰ ਨਰ ਆਸੁਰ ਨੇਤ ਨੇਤ ਬੰਤ੍ਰਿਣ ਕਹਿਤ, ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ, ਭੁਜੰਗ ਪ੍ਰਿਆਤ ਛੰਦ। ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਅਨੁਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ, ਨਮਸਤੰਗ ਕਾਏ, ਨਮਸਤੰਗ ਜਾਹੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਅਕਰਮੰਗ, ਨਮਸਤੰਗ ਧਰਮੰਗ, ਨਮਸਤੰਗ ਅਨਾਮੰਗ, ਨਮਸਤੰਗ ਅਤਾਮੰਗ, ਨਮਸਤੰਗ ਜੀਤੇ, ਨਮਸਤੰਗ ਪੀਤੇ, ਨਮਸਤੰਗ ਬਾਹੇ, ਨਮਸਤੰਗ ਢਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਧੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਉਦਾਰੇ, ਨਮਸਤੰਗ ਪਾਰੇ, ਨਮਸਤੰਗ ਸੁਵੇਕੈ, ਨਮਸਤੰਗ ਅਨੇਕੈ, ਨਮਸਤੰਗ ਭੂਤੇ, ਨਮਸਤੰਗ ਅਜੂਪੇ, ਨਮਸਤੰਗ ਕਰਮਿੰਗ, ਨਮਸਤੰਗ ਨਮਸਤੰਗ ਕਰਮੇ, ਨਮਸਤੰਗ ਭਰਮੇ, ਨਮਸਤੰਗ ਦੇਸੇ, ਨਮਸਤੰਗ ਭੇਸੇ, ਨਮਸਤੰਗ ਨਾਮੇ, ਨਮਸਤੰਗ ਕਾਮੇ, ਨਮਸਤੰਗ ਧਾਤੇ, ਨਮਸਤੰਗ ਗਾਤੇ, ਨਮਸਤੰਗ ਧੂਤੇ, ਨਮਸਤੰਗ ਭੂਤੇ, ਨਮਸਤੰਗ ਲੋਕੇ, ਨਮਸਤੰਗ ਸੋਕੇ, ਨਮਸਤੰਗ ਥਾਪੇ, ਨਮਸਤੰਗ ਥਾਪੇ, ਨਮਸਤੰਗ ਤ੍ਰਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਅਗਾਹੇ, ਨਮਸਤੰਗ ਅਬਾਹੇ, ਨਮਸਤੰਗ ਤ੍ਰਵਰਗੇ, ਨਮਸਤੰਗ ਅਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸਜੋਗੇ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਗੰਮੇ, ਨਮਸਤ ਸਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਜਾਤੇ, ਨਮਸਤੰਗ ਪਾਤੇ, ਨਮਸਤੰਗ ਅਭਜਮੇ, ਨਮਸਤ ਸਾਜਵੇ, ਆਦੇਸੰਗ ਆਦੇਸੇ, ਨਮਸਤੰਗ ਬੇਸੇ, ਨਮਸੰਗ ਦਰਦਾਮੇ, ਨਮਸੰਗ ਨਿਰਵਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਸਤ ਦੇਵੈ, ਨਮਸਤੰਗ ਭੇਵੈ, ਨਮਸਤੰਗ ਅਜਨਮੇ, ਨਮਸਤੰਗ ਸੁਬਨਮੇ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਨਮੋ ਸਰਬ ਰੰਗੇ, ਨਮੋ ਸਰਬ ਭੰਗੇ, ਨਮੋ ਕਾਲ ਕਾਲੇ, ਨਮਸਤ ਦਿਆਲੇ, ਨਮਸਤੰਗ ਅਭਰਨੇ, ਨਮਸਤੰਗ ਅਮਰਨੇ, ਨਮਸਤੰਗ ਜਰਾਰੰਗ, ਨਮਸਤੰਗ ਕਿਰਤਾਰੰਗ, ਨਮੋ ਸਰਬ ਧੰਦੇ, ਨਮੋ ਸਤ ਬੰਧੇ, ਨਮਸਤੰਗ ਦਰਸਾਕੇ, ਨਮਸਤੰਗ ਦਰਬਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਬ ਸੋਖੰ, ਨਮੋ ਸਰਬ ਪੋਖੰ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ, ਚਾਚ

ਅਰਿਸ਼ਟਰੇ ਤਤਕਾਲ ਕਿਰਪਾ ਦੁਸ਼ਟਨ ਜਾਏ ਨੇ ਹਰਹੋ ਤਾਕੇ ਤਾਪ ਤਨਕ ਮੈਂ ਹਰਹੋ ਰਿਦ ਸਿੱਧ ਘਰ ਮੋ ਸਭ ਹੋਈ ਦੁਸ਼ਟ ਛਬਾਏ ਸਕੇ ਨਾ ਕੋਈ ਏਕ ਵਾਰ ਜਿੰਦ ਮੈਂ ਸੰਭਾਰਾ ਕਾਲ ਭਾਸਤੇ ਤਾਹੇ ਉਭਾਰਾ ਜਿਨਰ ਨਾਮ ਦਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਹੜਕੇਤ ਮੈਂ ਸਰਨ ਦਿਹਾਰੀ ਆਪ ਹੱਦ ਲਿਉ ਉਭਾਰੀ ਸਰਬ ਠਾਉਰ ਮੋਹ ਅਸਹਾਈ ਦੁਸ਼ਟ ਦੋਖ ਤੇ ਲਿਉ ਬਚਾਈ ਕਿਰਪਾ ਕਰੀ ਹੰਬਰ ਜਗ ਮਾਤਾ ਗ੍ਰੰਥ ਗਰਾ ਪੂਰਨ ਸੁਭਰਾਤਾ ਕਿਲ ਵਿਕ ਸਗਲ ਦੇਹ ਕੋ ਹਰਤਾ ਦੁਸ਼ਟ ਦੁਖੀਨ ਕੋ ਸ਼ੈ ਕਰਤਾ ਸ੍ਰੀ ਅਸਤੁਜਾ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਕਾਲਾ ਮਨਵਾਂਚਿਤ ਬਲ ਪਾਵੈ ਸੋਈ ਦੁਖ ਨਾ ਦਸੇ ਬਿਆਪਤ ਕੋਈ ਅੜਿਲ ਸੁਨੇ ਗੁੰ

ਆਧਾਰੂ ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰ ਸਾਤ ਸੁਖਮਨ ਆਏ ਵਸਿਆ ਜਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਾਓ ਸੇ ਨਾਮ ਹਰ ਕਾ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਸਾਚੀ ਲਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਵੈ ਬਾਜੋ ਕਿਆ ਕਰੇ ਵਿਚਾਰੀਆ ਤਦਭਾਵ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੂੰ ਹਰਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ

ਇੱਕ ਭਰਮ ਭੁੱਲੇ ਫਿਰੈ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵਾਹੇ। ਆਵੋ ਸੰਤ ਪਿਆਰੇ ਅਗਥ ਕੀ ਕਰੇ ਕਹਾਣੀ, ਕਰੇ ਕਹਾਣੀ ਅਗਥ ਕੇਰੀ ਕਿ ਦੁਆਰੇ ਪਾਈਐ। ਧਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ, ਕਥਿਓ ਅਗਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਏਦ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨਾ ਕੀਤੀ ਜਿਨ ਠਗਵਲੀ ਪਾਈਆ। ਕੁਰਬਾਨ ਕੀਤਾ ਤਸੈ ਵਿਟਹੋ, ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੁਝੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾ ਤੇਰਾ ਚੱਲੇ ਨਾਹੀਂ ਇਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚਾ ਜਿਦ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਉਹ ਵਹਿ ਤੇਰਾ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਅੰਤੋਂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ, ਜੀ ਜਨ ਸਭ ਖੇਲ ਤੇਰਾ ਕਿਆ ਕੁ ਆਖ ਵਖਾਣੇ, ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਪਾਇਆ। ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ। ਜੀ ਜਨ ਸਭ ਤੁਧ ਉਪਾਏ, ਇੱਕ ਵੇਖ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸਨੂੰ ਆਪ ਉੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ, ਬਿਖ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿੰਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗਹੋ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤਿਵ ਚੱਲਾਂ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਹੈ ਤਵੈ ਚੱਲਾਂ ਜਿਨ੍ਹਾਂ ਮਾਰਗ ਪਾਵਹੇ। ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਸਦਾ ਧਿਆਵਹੇ, ਜਿਸਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ। ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤਵੇ ਚਲਾ ਵਹੇ। ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦ ਉਹ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ, ਇਹੋ ਤਿੰਨ ਕਹਿ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ। ਇੱਕ ਫਿਰੇ ਘਰੇ ਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵੇ ਤੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵੇ ਤੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜਨਾ ਉਪਜਾਇ ਬਿਨ ਸਹਿਜੇ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਸਹਿਸੇ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੇ ਸ਼ਬਦ ਰਾਗਵ ਹਰ ਸਿਉ ਰਹੋ ਚਿਤਲਾਏ। ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਇਹ ਸਹਿਸਾ ਇਵਜਾਏ, ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਨੀ ਜਨਮ ਜੂਆ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵੇਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜੋ ਬੇਤਾਲਿਆ। ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਨੀ ਜਨਮ ਜੂਆ ਹਾਰਿਆ, ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾ ਰੇ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਓ ਰਹੇ ਗੁਰੂ ਨਾਲੇ, ਜੀ ਗੁਰ ਕੇ ਚਰਨ ਹਿਰਦੇ ਤੇ ਆਏ, ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਨੈ, ਗੁਰਬਿਨ ਅਬਰ ਨਾ ਜਾਣੇ ਕੋਏ। ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰਥ ਹੈ ਕੋਈ, ਪੁੱਛੋ ਵਿਵੇਕੀਆਂ ਜਾਏ ਅਨੇਕ ਜੁਨੀ ਪਰ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਬਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ,
ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਵਾ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸਖਤ ਆਪ ਪਾਏ ਕਹਿ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਲਿਵਰਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਦਿਨ ਹਰ ਰਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਧਰ ਮੈਂ ਬ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਇਹ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹ ਪੁੱਛ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਇਹ ਵਰਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਧਰ ਮੈਂ ਹੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਅਜਿਹੀ ਕਰਤਾ ਖੇਲ ਰਚਾਇਆ ਜਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੜਕੀ ਲਗੀ ਤ੍ਰਿਸ਼ਨਾ ਮਾਇਆ

ਪਿਓ ਜੀ ਉਹ ਲਾਹ ਖਟਿਓ ਦਿਹਾੜੀ, ਇਹੋ ਧਨ ਤੇ ਨਾ ਮਿਲਿਆ ਜਿਨ ਹਰਾ ਪੇ ਭਾਣਾ, ਕਹਿ ਨਾਨਕ ਰਾਸ ਮੇਰੀ ਮਨ ਹੋਆ ਬੰਜਾਰਾ। ਇਹ ਰਸਨਾ ਤੂੰ ਅੰਮ੍ਰਿਤ ਸਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਿਖਤੈ ਜਿਚਰ, ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਾਹੁਣਾ ਤ੍ਰਿਸ਼ਨਾ ਲਾਗੇ ਆਏ, ਇਹੋ ਹਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ, ਕਹਿ ਨਾਨਕ ਹੋਰ ਆਨ ਰਾਸਾ ਵੀ ਸਰੇ ਜਾ

ਪਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸਿਰਠ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਉ ਭਇਆ ਪ੍ਰਭਾਗ ਨੂੰ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪਏ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗੋ ਕਹਿ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਇਹ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕੇ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨਿਤਰੋ ਮੇਰੇ ਹੋ ਹਰ ਤੁਮੈ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਂ ਵੇਖ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੇ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰੇ ਹਾਓ ਸੱਚ ਹੈ ਸੁਣਣਾ ਅਨੋ ਬਿਠਾਏ ਸੱਚ ਹੈ ਸੁਣਣਾ ਅਨੋ ਬਿਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਦਨ ਹਰਿਆ ਹੋਵਾ ਰਸਨਾ ਰਸ ਮਾਣੀ ਸੱਚ ਅਲਖ ਬਿਡਾਣੀ ਤਾਂ ਕਿ ਗਦ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਹੈ ਸੁਣਣਾ ਅਨੋ ਬਿਠਾਏ ਹਰ ਜੀਓ ਗੁਫਾ ਅੰਦਰ ਰਾਖੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨਾਉ ਦੁਆਰੇ ਪ੍ਰਗਟ ਕੀਏ

ਆਖਰ ਪਿਆਰਾ ਹੈ ਜੀਓ ਗੁਫਾ ਅੰਦਰ ਰੱਖ ਹੈ ਵਾਜਾ ਪਵਨ ਵਜਾਇਆ। ਇਹ ਸਾਚਾ ਸੁਹਿਲਾ ਸਾਚੇ ਕਰ ਗਾਵੋ ਗਾਵਤਾ ਸੁਹਿਲਾ ਕਰ ਸਾਚੇ ਜਿਥੇ ਸਦਾ ਸਚ ਧਿਆਵੇ ਸਚੋ ਧਿਆਵੇ ਜਾ ਦੁੱਧ ਭਾਵੇ ਗੁਰਮੁਖ ਜਿਨਾ ਬੁਝਾਵੇ

ਕੂੜਿਆਰ ਕੂੜ ਕਮਾਣਿਆ ਜੀਓ। ਹਰ ਭਗਤ ਸੁਹਾਵੀ ਸਾਚੇ ਭਾਵੀ ਭਾਏ ਭਗਤ ਪ੍ਰਭ ਰਾਤੀ ਪਿਰ ਰਲੀਆਲਾ ਜੋਬਣ ਬਾਲਾ ਤਿਸ ਰਾਵੈ ਰੰਗ ਰਾਤੀ। ਗੁਰ ਸ਼ਬਦ ਵਿਗਾਸੀ

ਜੁਗ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀਵਨ ਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਨਾਮ ਜਪਿਆ ਗਿਆ ਉਪਰੰਤ ਗੁਰੂ ਮਹਾਰਾਜ ਜੀ ਨੇ ਸੋਹਣੇ ਤਖਤਾਂ ਦੇ ਬਿਰਾਜ ਹੋ ਗਏ ਦਰਸ਼ਨ ਦਾਰੇ ਬਖਸ਼ਿਸ਼ ਕੀਤੇ ਪਿੱਤਰ ਹੁਕਮ ਬਖਸ਼ਿਸ਼ ਕੀਤੇ ਉਪਰੰਤ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਪਿੱਤਰ ਹੁਕਮ ਆਪ ਜੀ ਨੇ ਸਰਵਣ ਕੀਤੇ ਆ ਹੁਣ ਸ੍ਰੀ ਆਸਕੀ ਵਾਰ ਦੇ ਸ਼ਬਦ ਪ੍ਰਾਰੰਭ ਹੋਣ ਜਾ ਰਹੇ ਹਨ ਭਾਈ ਸਾਹਿਬ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨ ਗੁਰਨਾ ਪਾਤਸ਼ਾਹ ਪਿਆਰ ਸਿਕਾ ਸਰਵਣ ਕਰੋ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਵਿਆਹ ਪੁਰਬ ਦੇ ਆਉਂਦੇ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਬਿਲਗਾ ਪਿੰਡ ਨਿਵਾਸੀ ਸੰਗਤਾਂ ਵੱਲੋਂ ਆਉਣ ਵਾਲੇ ਸ਼ੁੱਕਰਵਾਰ ਸ੍ਰੀ ਅਖੰਡਪਾਠ ਸਾਹਿਬ ਸੰਗਤਾਂ ਵੱਲੋਂ ਪ੍ਰਾਰੰਭ ਹੋ ਰਹੇ ਹਨ ਸੱਤ ਐਤਵਾਰ ਸਵੇਰੇ ਸੰਪੂਰਨਤਾ ਐਤਵਾਰ ਦੀਵਾਨ ਇਸੇ ਖੁਸ਼ੀਆਂ ਸੰਬੰਧ ਸਜਣਗੇ ਕੀਰਤਨ ਦਰਬਾਰ ਢਾਡੀ ਦਰਬਾਰ ਸਜਣਗੇ ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ ਆਉਣ ਕੀਰਤਨ ਰਾਹੀਂ ਜੁੜਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮੌਨ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਜਸਵਿੰਦਰ ਸਿੰਘ ਜੀ, ਵਿਦਿਆਰਥੀ ਦਮਦਮੀ ਟਕਸਾਲ। ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਬਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ। ਸੋ ਕੱਲ ਹੀ ਸ਼ਾਮ ਤੋਂ ਭਾਈ ਸਾਹਿਬ ਜੀ ਆਪਣੇ ਕੋਲ ਪਹੁੰਚੇ ਹਨ। ਇੱਕ ਮਹੀਨਾ ਆਪ ਸੰਗਤਾਂ ਦੀ ਸਵੇਰੇ ਸ਼ਾਮ ਜੋ ਕਥਾ ਦੀ ਸੇਵਾ ਕਰਨਗੇ। ਸੋ ਆਪ ਸੰਗਤਾਂ ਨੇ ਵੱਧ ਤੋਂ ਵੱਧ ਲਾਹਾ ਲੈਣਾ ਜੀ। ਸਮੂਹ ਸੰਗਤਾਂ ਵੱਲੋਂ ਅਤੇ ਪ੍ਰਬੰਧਕ ਕਮੇਟੀ ਵੱਲੋਂ ਭਾਈ ਸਾਹਿਬ ਜੀ ਨੂੰ ਜੀ ਆਇਆ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਹਰ ਸਾਲ ਦੀ ਤਰ੍ਹਾਂ ਪਿੰਡ ਬਿਲਗਾ ਅਤੇ ਉੱਥੋਂ ਦੀਆਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਵਿਆਹ ਪੁਰਬ ਦੇ ਖੁਸ਼ੀ ਵਿੱਚ ਸਮਾਗਮ ਹੁੰਦੇ ਹਨ। ਸੋ 3 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 4 ਤਰੀਕ ਸ਼ਾਮ ਨੂੰ ਜੋ ਢਾਡੀ ਦਰਬਾਰ ਹੁੰਦੇ ਹਨ। 5 ਤਰੀਕ ਨੂੰ ਸੰਪੂਰਨਤਾਵਾਂ ਹੋਣਗੀਆਂ। ਸਾਰਾ ਦਿਨ ਜੋ ਕਥਾ ਕੀਰਤਨ ਦੇ ਦੀਵਾਨ ਸਜਣਗੇ। ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जी की फतेह। जुगो जुग अटल धन धन साहिब। श्री गुरु ग्रंथ साहिब महाराज जी दी पावन पवित्र हजूरी च हाजरियां भर रही गुरु रूप गुरु खालसा सतसंग जीओ वड्डियां पागां वाले हां सच्चे पातशाह जी की शो नसीब हो रही है। ये महाराज साहब जी की जिहड़ी सरण है ना सतसंग जी, भावें हजार बार लिखवा के लै लो बिना चंगे भागां तो कदे भी किसी नूं नसीब नहीं हुंदी। आखो सतनाम श्री वाहिगुरु। इसे करके मेरे साहिब दी बाणी ने बार बार आख्या है, वड भागी हर संगत पावै, भागहीन भ्रम चोटां खावै, बिन भागां सतसंग न लभै, बिन संगत मैल प्रीजै जीओ। बहुत चंगे कर्म किते होण ना ता महाराज जी दी संगत नसीब हुंदी है, पर जिन्हां नूं हुंदी है जिन्हां दे दिल जुड़े है महाराज जी दे नाल, जिन्हां दे रोम रोम च चरनाहट पैदा हो जांदी है महाराज जी दे बचन सुन के, ਉਹ ਕਿੰਨਿਆਂ ਕੁ ਭਾਗਾਂ ਵਾਲੇ ਹੈ ਉਹ ਕਦੇ ਸੋਚ ਵੀ ਨਹੀਂ ਸਕਦੇ। ਕਿਉਂਕਿ ਕੁਛ ਦਾਤਾਂ ਵਾਹਿਗੁਰੂ ਦੀਆਂ ਐਸੀਆਂ ਨੇ ਜਿਹੜੀਆਂ ਜਾਂ ਤਾਂ ਅਖੀਰ ਜਦੋਂ ਮੰਜ਼ਿਲ 'ਤੇ ਪਹੁੰਚ ਜਾਈਦਾ ਉਦੋਂ ਸਮਝ ਪੈਂਦੀਆਂ ਨੇ, ਜਾਂ ਜਦੋਂ ਵਾਹਿਗੁਰੂ ਦੀ ਦਰਗਾਹ 'ਚ ਵਾਸਾ ਮਿਲਦਾ ਬਖਸ਼ਿਸ਼ ਮਿਲਦੀ ਹੈ ਉੱਥੇ ਸਮਝ ਆਉਂਦੀਆਂ ਨੇ। ਆਮ ਇਨਸਾਨਾਂ ਦੇ ਆਮ ਦਿਮਾਗਾਂ ਦੇ ਮਹਾਰਾਜ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਨੂੰ ਸਮਝਣਾ ਇਹ ਬਸ ਦੀ ਗੱਲ ਨਹੀਂ। ਗੁਰੂ ਬਹੁਤ ਵੱਡੀ ਤਾਕਤ ਹੈ, ਇਹਨੂੰ ਇਨਸਾਨੀ ਬੁੱਧੀ ਨਾਲ ਨਾਪਿਆ ਤੋਲਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਪਾਤਸ਼ਾਹ ਦੀ ਬਾਣੀ ਹੈ, ਸਤਸੰਗਤ ਜੀ ਜਿੰਨੇ ਵੀ ਵਿਚਾਰ ਕਰਦੇ ਹੈ ਬਾਣੀ ਦੀ ਜਾਂ ਪਰਮਾਤਮਾ ਦੇ ਵਿਸ਼ੇ ਦੇ ਉੱਤੇ, ਕਲਗੀਧਰ ਵਾਹਿਗੁਰੂ ਜੀ ਪਿਤਾ ਜੀ ਮਹਾਰਾਜ ਫੁਰਮਾਨ ਕਰਦੇ ਹੈ ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ। ਵਾਹਿਗੁਰੂ ਜਿੰਨੀ ਕੁ ਤੁਸੀਂ ਕਿਸੇ ਨੂੰ ਬੁੱਧੀ ਦਿੱਤੀ ਹੈ ਉਨਾ ਕੁ ਕੋਈ ਤੁਹਾਨੂੰ ਬਿਆਨ ਕਰ ਦਿੰਦਾ ਹੈ, ਉਸ ਤੋਂ ਬਾਅਦ ਬਿਆਨ ਕਰ ਸਕੇ ਕਥਨ ਕਰ ਸਕੇ ਕਿਸੇ ਦੀ ਤਾਕਤ ਨਹੀਂ ਹੈ। ਸੋ ਮਹਾਰਾਜ ਜੀ ਦੀ ਬਾਣੀ ਨੂੰ ਸਮਝ ਲੈਣਾ ਸਾਡੇ ਵੱਸ ਦੀ ਗੱਲ ਨਹੀਂ ਹੈ। ਚਾਹੇ ਬੰਦਾ ਕਿੱਡਾ ਵੱਡਾ ਵੀ ਵਿਦਵਾਨ ਕਿਉਂ ਨਾ ਹੋਵੇ, ਪਰ ਜੇ ਕੋਈ ਕਹੇ ਵੀ ਮੈਂ ਸਮਝ ਲਵਾਂਗਾ, ਮਹਾਰਾਜ ਜੀ ਕਹਿੰਦੇ ਜੇ ਕੋਈ ਕਹੇ ਪਿੱਛੇ ਪਛਤਾਏ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਉਸ ਮੰਡਲ ਦੀਆਂ ਗੱਲਾਂ ਕਥਨੀ ਨਹੀਂ ਕੀਤੀਆਂ ਜਾ ਸਕਦੀਆਂ ਜਿਸ ਮੰਡਲ ਦੀ ਗੱਲ ਬਾਣੀ ਕਰਦੀ ਹੈ। ਜੇ ਕਿਸੇ ਨੂੰ ਉੱਥੇ ਦਾ ਅਨੁਭਵ ਹੁੰਦਾ, ਮਹਾਰਾਜ ਜੀ ਕਹਿੰਦੇ ਜੇ ਬੋਲ ਕੇ ਦੱਸਦਾ ਫਿਰ ਉਹਨੂੰ ਪਛਤਾਉਣਾ ਪੈਂਦਾ, ਉਹਦੀ ਆਪ ਦੀ ਖੇਡ ਨਹੀਂ ਰਹਿੰਦੀ।
ਸੋ ਗੁਰਮੁਖੋ, ਇਹ ਸੱਚੇ ਪਾਤਸ਼ਾਹ ਜੀ ਦੀ ਬਾਣੀ ਇਹਦੀ ਮਹਿਮਾ ਇਹਦੀ ਉਪਮਾ ਕੋਈ ਬਿਆਨ ਨਹੀਂ ਕੀਤੀ ਜਾ ਸਕਦੀ। ਹਾਂ, ਜਿੰਨੀ ਜਿੰਨੀ ਵਾਹਿਗੁਰੂ ਜੀ ਨੇ ਕਿਸੇ ਵਕਤੇ ਨੂੰ ਮਤ ਦਿੱਤੀ ਹੈ, ਉੱਨੀ ਉੱਨੀ ਇੱਕ ਬਾਣੀ ਦੀ ਵਿਆਖਿਆ ਆਪ ਸੰਗਤਾਂ ਦੇ ਨਾਲ ਉਹਦੀ ਸਾਂਝ ਪਾ ਲੈਂਦਾ ਹੈ। ਆਓ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦਾ ਸ਼ਬਦ ਲੰਬਾ ਹੈ, ਅੱਜ ਅਖਰੀ ਅਰਥਾਂ ਦੇ ਵਿੱਚ ਮਹਾਰਾਜ ਜੀ ਦੇ ਅੰਮ੍ਰਿਤ ਵਰਗੇ ਬੋਲਾਂ ਨੂੰ ਵਿਚਾਰੀਏ, ਸੁਣੀਏ ਕੀ ਬਖਸ਼ਿਸ਼ ਮਹਾਰਾਜ ਜੀ ਕਰਦੇ ਨੇ ਸਾਨੂੰ, ਤੁਹਾਡੇ ਲਈ ਮੇਰੇ ਲਈ ਸਭ ਲਈ ਉਪਦੇਸ਼ ਹੈ ਇਹ। ਹਾਂ, ਫਰਕ ਇੰਨਾ ਕੁ ਹੈ ਵੀ ਇੱਕ ਸਰੀਰ ਦੀ ਡਿਊਟੀ ਉਪਦੇਸ਼ ਨੂੰ, ਮਹਾਰਾਜ ਦੀ ਖਤ ਨੂੰ ਚਿੱਠੀ ਨੂੰ ਪੜ੍ਹਨ ਦੀ ਲਾਈ ਹੈ ਮਹਾਰਾਜ ਜੀ ਨੇ ਆਪ ਬੈਠ ਕੇ ਕੋਲ, ਤੇ ਕੁਛ ਨੂੰ ਸੁਣਨ ਦੀ ਡਿਊਟੀ ਲਾਈ ਹੈ। ਇੰਨਾ ਕੀ ਫਰਕ ਹੈ ਬਸ, ਉਪਦੇਸ਼ ਦੋਨਾਂ ਲਈ ਬਰਾਬਰ ਹੈ। ਆਓ ਚਿੱਤ ਬਿਰਤੀਆਂ ਨੂੰ ਕਰੀਏ ਕਾਗਰ, ਰਸਨਾ ਦੀ ਪਵਿੱਤਰਤਾ ਲਈ

ਦੇ ਅੰਦਰ ਮਹਾਰਾਜ ਸਾਹਿਬ ਜੀ ਸ਼ਾਂਤ ਉਚਾਰਨ ਕਰਦੇ ਨੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਫਿਰ ਸੰਗ ਮੋਟੜੀਏ ਖਬਰ ਨਾ ਪਾਈਏ ਜੀ, ਮਹਾਰਾਜ ਜੀ ਨੂੰ ਆਪਾਂ ਸਵਾਲ ਕਰੀਏ। ਮਹਾਰਾਜ ਹਰ ਇੱਕ ਦਾ ਹੀ ਇਹ ਸਵਾਲ ਹੁੰਦਾ, ਉਹ ਵਾਹਿਗੁਰੂ ਪਰਮਾਤਮਾ ਕਿੱਥੇ ਰਹਿੰਦਾ, ਉਹਦੀ ਕੋਈ ਸੋਹ ਦਿਓ, ਕੋਈ ਖਬਰ ਦਿਓ, ਉਹਨੂੰ ਮਿਲਿਆ ਕਿਵੇਂ ਜਾ ਸਕਦਾ। ਮਹਾਰਾਜ ਜੀ ਕਹਿੰਦੇ ਭਾਈ ਜੀਵ ਰੂਪ ਇਸਤਰੀ ਦੇ ਸੰਦਰਭ ਦੇ ਵਿੱਚ ਇਹ ਸਾਰਾ ਸ਼ਬਦ ਹੈ, ਪਤੀ ਰੂਪ ਪਰਮਾਤਮਾ ਔਰ ਜੀਵ ਰੂਪ ਇਸਤਰੀ। ਪਰ ਆਪਾਂ ਭਗਤ ਔਰ ਪਰਮੇਸ਼ਰ ਦੇ ਸੰਦਰਭ ਵਿੱਚ ਵਿਆਖਿਆ ਕਰਦੇ ਜਾਵਾਂਗੇ। ਗੱਲ ਇੱਕੋ ਹੀ ਹੁੰਦੀ ਹੈ, ਭਗਤੀ ਜੀਵ ਰੂਪ ਇਸਤਰੀ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਤੀ ਰੂਪ ਪਰਮਾਤਮਾ ਦੇ ਰੂਪ ਦੇ ਵਿੱਚ ਪੇਸ਼ ਕਰਦੀ ਹੈ। ਗੱਲ ਸਤਿਗੁਰੂ ਦਾ ਉਪਦੇਸ਼ ਹਿਰਦੇ ਚ ਵਸਾਉਣ ਦੀ। ਮਹਾਰਾਜ ਜੀ ਕਹਿੰਦੇ ਫਿਰ ਸੰਗ ਮੁੱਠੜੀਏ ਆ ਜੀਵ ਰੂਪ ਇਸਤਰੀਏ। ਉਹ ਭਾਈ ਰੱਬ ਦੇ ਪਿਆਰਿਆ, ਤੂੰ ਪੁੱਛਦਾ ਵਾਹਿਗੁਰੂ ਕਿੱਥੇ ਹੈ, ਉਹਦੀ ਕੋਈ ਖਬਰ ਦੇ, ਉਹਦਾ ਕੋਈ ਟਿਕਾਣਾ ਦੱਸ। ਕਹਿੰਦੇ ਉਹ ਤਾਂ ਤੇਰੇ ਨਾਲ ਹੀ ਹਰ ਸਮੇਂ, ਖਬਰ ਨਾ ਪਾਈਆ ਜੀ, ਉਹ ਤੂੰ ਖਬਰ ਹੀ ਨਹੀਂ ਲਈ, ਬਸ ਉਹਦੀ ਸਾਰੀ ਨਹੀਂ ਲਈ ਵਾਹਿਗੁਰੂ ਦੀ ਕਦੇ। ਹਰ ਵੇਲੇ ਤੇਰੇ ਨਾਲ ਰਹਿੰਦਾ, ਉਹ ਤੇਰੇ ਅੰਦਰ ਹੈ। ਫਿਰ ਸੰਗ ਕਹਿੰਦੇ ਉਹ ਨਾਲ ਹੈ ਤੇਰੇ, ਹਰ ਵੇਲੇ ਤੇਰੇ ਅੰਦਰ ਹੈ। ਕੱਲ ਦੀ ਕਥਾ ਦੇ ਵਿੱਚ ਵੀ ਵਿਚਾਰਿਆ ਸੀ ਕਿ ਐ ਕਰਤਾਰ, ਜੋ ਤੈਨੂੰ ਮਿਲਣ ਲਈ ਤੁਰਦੇ ਹੈ, ਤੈਨੂੰ ਪਿੱਛੇ ਛੱਡ ਜਾਂਦੇ ਆ, ਆਪ ਅੱਗੇ ਲੰਘ ਜਾਂਦੇ ਆ। ਸ਼ਾਇਦ ਤਾਂ ਹੀ ਤੇਰਾ ਮਿਲਣਾ ਲੋਕਾਂ ਨੂੰ ਨਸੀਬ ਨਹੀਂ ਹੁੰਦਾ। ਬੰਦਾ ਰੱਬ ਨੂੰ ਤਾਂ ਪਿੱਛੇ ਛੱਡ ਦਿੰਦਾ ਤੇ ਆਪ ਗਾਹਾਂ ਚੱਲਿਆ ਜਾਂਦਾ, ਫਿਰ ਉਹਨੇ ਕੀ ਮਿਲਣਾ। ਜਿਹੜਾ ਡੈਸਟੀਨੇਸ਼ਨ ਤੁਸੀਂ ਪਿੱਛੇ ਛੱਡਿਆ ਏ, ਉਸ ਤੋਂ ਅੱਗੇ ਭਾਵੇਂ ਹਜ਼ਾਰਾਂ ਲੱਖਾਂ ਕੋਹ ਚਲੇ ਜਾਓ, ਉਹਨੇ ਉੱਥੇ ਥੋੜੋ ਤਾਂ ਪਿੱਛੇ ਛੱਡ ਆਏ ਆ। ਆਪਣੀ ਹਮ ਹੈ, ਆਪਣਾ ਹੰਕਾਰ, ਆਪਣਾ ਕਿੰਨਾ ਕੁਛ ਅਸੀਂ ਧਾਰਨ ਕਰ ਲੈਂਦੇ ਹਾਂ ਅਤੇ ਮਹਾਰਾਜ ਜੀ ਨੂੰ ਪੁੱਛਦੇ ਹੀ ਨਹੀਂ। ਅਤੇ ਜਦੋਂ ਮਹਾਰਾਜ ਜੀ ਨੂੰ ਪੁੱਛਦੇ ਹੀ ਨਹੀਂ, ਫਿਰ ਸਾਡੀ ਬਾਂਹ ਵੀ ਕਿਹਨੇ ਫੜਨੀ ਹੈ, ਸਾਨੂੰ ਮੋੜ ਕੇ ਵੀ ਕਿਹਨੇ ਲੈ ਕੇ ਆਉਣਾ, ਗਲਤ ਰਸਤੇ 'ਤੇ ਜਾਂਦੇ ਹਾਂ। ਇਸ ਕਰਕੇ ਮਹਾਰਾਜ ਜੀ ਬਚਨ ਕਰਦੇ ਹੈ, ਕਹਿੰਦੇ ਉਹ ਤਾਂ ਤੇਰੇ ਨਾਲ ਹੀ ਹਰ ਵੇਲੇ, ਤੈਨੂੰ ਹੀ ਖਬਰ ਨਹੀਂ, ਤੂੰ ਹੀ ਹੋਰ ਰਸਤਿਆਂ 'ਤੇ ਭਟਕਦਾ ਫਿਰਦਾ ਹੈ। ਫਿਰ ਜਗਿਆਸੂ ਬੇਨਤੀ ਕਰਦਾ, ਮਹਾਰਾਜ ਐਵੇਂ ਕਿਉਂ ਹੁੰਦਾ, ਅਸੀਂ ਸਭ ਦੇਖੋ ਸਾਧ ਸੰਗਤ, ਜਿਹੜਾ ਅਸਲੀ ਮਾਰਗ ਹੈ ਉਹਦੇ ਤੋਂ ਅਸੀਂ ਸਾਰੇ ਭਟਕੇ ਹੋਏ ਹਾਂ। ਕੋਈ 5% ਹੈ, ਕੋਈ 4% ਹੈ, ਕੋਈ 10% ਹੈ, ਕੋਈ ਘੱਟ ਹੈ, ਕੋਈ ਵੱਧ ਹੈ, ਭਟਕੇ ਸਭ ਹੋਏ ਹਾਂ।

ਜਿਹੜਾ ਪਹਿਲਾਂ ਪਿਛਲੇ ਜਾਮਿਆਂ 'ਚ ਤੁਸੀਂ ਕਮਾਇਆ ਹੋਇਆ ਨਾ ਲੇਖਾ ਜੋਖਾ, ਉਹ ਹੁਣ ਮੱਥੇ 'ਤੇ ਲਿਖਿਆ ਹੋਇਆ। ਉਹ ਕਰਮ ਜਿਹੜੇ ਪਹਿਲਾਂ ਕੀਤੇ ਹੋਏ ਆ ਇਸ ਜਨਮ 'ਚ ਜਾਂ ਪਿਛਲਿਆਂ 'ਚ, ਉਹ ਲੇਖਾ ਜੋਖਾ ਜਿਹੜਾ ਉਹ ਜਿੰਨਾ ਚਿਰ ਨਹੀਂ ਨਿਬੜਦਾ ਉਨਾ ਚਿਰ ਬੰਦਾ ਫਿਰ ਪਿਛਲੇ ਲਿਖੇ ਦੇ ਅਨੁਸਾਰ ਹੀ ਕਮਾਉਂਦਾ ਰਹਿੰਦਾ ਹੈ। ਹੁਣ ਇਹ ਬੜੀ ਗੁੰਝਲਦਾਰ ਗੱਲ ਹੈ। ਮਹਾਰਾਜ ਜੀ ਦਾ ਬਚਨ ਵੀ ਆਉਂਦਾ, ਲੇਖ ਨਾ ਮਿਟੇ ਹੈ ਸਖੀ ਜੋ ਲਿਖਿਆ ਕਰਤਾਰ। ਜੋ ਵਾਹਿਗੁਰੂ ਜੀ ਨੇ ਲਿਖ ਦਿੱਤਾ ਉਹਨੂੰ ਕੋਈ ਮੇਟ ਨਹੀਂ ਸਕਦਾ। ਹਾਂ, ਕੋਈ ਨਹੀਂ ਮੇਟ ਸਕਦਾ, ਗੁਰੂ ਤੇ ਅਕਾਲ ਪੁਰਖ ਵਾਹਿਗੁਰੂ ਮੇਟ ਸਕਦੇ। ਐਸੀ ਵਾਰਤਾ ਨਹੀਂ ਵੀ ਕੋਈ ਵੀ ਨਹੀਂ ਮੇਟ ਸਕਦਾ। ਮਹਾਰਾਜ ਕਹਿੰਦੇ ਕੋਈ ਨਹੀਂ ਮੇਟ ਸਕਦਾ ਗੁਰੂ ਪਾਰ ਬ੍ਰਹਮ ਪਰਮੇਸ਼ਵਰ ਤੋਂ ਬਿਨਾਂ, ਕੋਈ ਵੀ ਨਹੀਂ ਮੇਟ ਸਕਦਾ, ਐਸੀ ਗੱਲ ਨਹੀਂ। ਮਹਾਰਾਜ ਕਹਿੰਦੇ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਮਹਾਰਾਜ ਜੀ ਨੇ ਆਪ ਕਿਹਾ ਲੇਖਾ ਕਤਹਿ ਨਾ ਛੁੱਟੀਐ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਮਹਾਰਾਜ ਲੇਖਿਆਂ ਨਾਲ ਨਹੀਂ ਸਾਡਾ ਖਹਿੜਾ ਛੁੱਟਦਾ, ਤੁਸੀਂ ਬਖਸ਼ੋਗੇ ਤਾਂ ਹੀ ਬਖਸ਼ੇ ਜਾਵਾਂਗੇ, ਬਸ ਖਹਿੜਾ ਵੀ ਤਾਂਹੀਓ ਹੀ ਛੁੱਟੇਗਾ। ਨਾਲ ਨਾਲ ਕੁਛ ਵਿਸ਼ੇ ਜਿਹੜੇ ਹੈ ਜਿਨ੍ਹਾਂ 'ਤੇ ਸੰਗਤ ਕਨਫਿਊਜ਼ ਹੋ ਜਾਂਦੀ ਹੈ, ਅਤੇ ਉਹਨਾਂ ਨੂੰ ਕੋਸ਼ਿਸ਼ ਕਰੀਦਾ ਵੀ ਕਲੀਅਰ ਕਰਦੇ ਜਾਈਏ, ਕਿਉਂਕਿ ਇੱਕ ਪੱਖੀ ਵਿਚਾਰਧਾਰਾ ਨਹੀਂ, ਨਾ ਇੱਕ ਪੱਖੀ ਵਿਚਾਰਧਾਰਾ ਰੱਖਿਆ ਗੱਲ ਬਣਦੀ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕੁਛ ਲੋਕ ਲੈ ਕੇ ਇੱਕ ਪੱਖ ਤੋਂ ਵਰਤ ਲੈਂਦੇ ਆ। ਉਹ ਸੁਖਮਨੀ ਸਾਹਿਬ ਜੀ ਦੀ ਸਾਰੀ ਅਸ਼ਟਪਦੀ ਨੂੰ ਛੱਡ ਦੇਣਗੇ ਜਿਹੜੀ ਸੰਤਾਂ ਦੀ ਉਪਮਾ ਦੇ ਵਿੱਚ ਲਿਖੀ ਹੈ, ਤੇ ਇੱਕ ਸ਼ਬਦ ਭਗਤਾਂ ਬਾਣੀ ਚੋਂ ਚੱਕਣਗੇ, ਕਹਿਣਗੇ ਜੀ ਓਏ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਯਾਦ ਰੱਖਿਓ ਪਾਵਨ ਗੁਰਬਾਣੀ ਅੰਦਰ, ਜਿੱਥੇ ਬਨਾਰਸ ਦੇ ਠੱਗਾਂ ਦੀ ਗੱਲ ਕੀਤੀ ਹੈ, ਉਹ ਭਾਵੇਂ ਕਿਸੇ ਕੌਮ ਕਿਸੇ ਧਰਮ ਕਿਸੇ ਮਜ਼ਹਬ ਦਾ ਹੋਵੇ, ਜਿਹਨੇ ਭੇਖ ਬਣਾਇਆ, ਨਾਮ ਜਪਦਾ ਨਹੀਂ, ਭਜਨ ਕਰਦਾ ਨਹੀਂ, ਬੰਦਗੀ ਕਰਦਾ ਨਹੀਂ, ਮਾਇਆ ਲੁੱਟ ਲੁੱਟ ਕੇ ਖਾਂਦਾ ਸੰਗਤ ਦੀ, ਉਹ ਭਾਵੇਂ ਪ੍ਰਚਾਰਕ ਹੋਵੇ, ਭਾਵੇਂ ਸਾਧੂ ਹੋਵੇ, ਸੰਤ ਹੋਵੇ, ਜਿਸ ਮਰਜ਼ੀ ਭੇਖ ਦੇ ਵਿੱਚ ਹੋਵੇ, ਉਹ ਬੁਲਾਰਾ ਵੀ ਹੋ ਸਕਦਾ ਜਿਹੜਾ ਆਪ ਕਹਿੰਦਾ ਓਏ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ। ਕਹਿਣ ਨੂੰ ਕੀ ਹੈ? ਮਹਾਰਾਜ ਕਹਿੰਦੇ ਆਵਰੈ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਸਤਿਗੁਰੂ ਦਾ ਉਪਦੇਸ਼ ਹੈ, ਇਹਨੂੰ ਜਿਸ ਰੂਪ ਦੇ ਵਿੱਚ ਆਉਂਦਾ ਉਸੇ ਰੂਪ ਚ ਸੰਗਤ ਤਾਈ ਪਹੁੰਚਾਉਣਾ ਚਾਹੀਦਾ। ਸੋ ਮਹਾਰਾਜ ਜੀ ਇੱਥੇ ਬਚਨ ਕਰਦੇ ਆ, ਕਹਿੰਦੇ ਭਾਈ ਕੁਛ ਪਿਛਲੇ ਕਰਮ ਕੀਤੇ ਹੁੰਦੇ ਆ ਉਹ ਫਿਰ ਟਲਦੇ ਨਹੀਂ, ਉਹ ਬੰਦੇ ਨੂੰ ਜਿੱਦਾਂ ਦੇ ਕਰਮ ਹੁੰਦੇ ਆ ਉੱਧਰ ਨੂੰ ਖਿੱਚੀ ਲਈ ਜਾਂਦੇ ਆ। ਇਸ ਕਰਕੇ ਮਹਾਰਾਜ ਜੀ ਇਹ ਵੀ ਸੁਚੇਤ ਕਰਦੇ ਆ ਇੱਥੇ ਵੀ ਕਰਮ ਕਰਨ ਵੇਲੇ ਸੋਚਿਆ ਕਰੋ ਭਾਈ, ਐਵੇਂ ਅੱਖਾਂ ਮੀਚ ਕੇ ਕਿਸੇ ਦੀ ਨਿੰਦਿਆ, ਕਿਸੇ ਦੀ ਚੁਗਲੀ, ਕਿਸੇ ਨਾਲ ਦੁਆਇਸ਼, ਕਿਸੇ ਦਾ ਬੁਰਾ ਐਵੇਂ ਨਾ ਕਰਨ ਲੱਗ ਪਿਆ ਕਰੋ। ਇਹ ਕਰਨ ਵੇਲੇ ਬੜੇ ਸੌਖੇ ਲੱਗਦੇ ਆ ਕਰਮ, ਲੇਕਿਨ ਭੋਗਣ ਵੇਲੇ ਵੱਡੇ ਵੱਡੇ ਰੋ ਪੈਂਦੇ ਆ, ਵੱਡੇ ਵੱਡੇ ਚੀਕ ਪੈਂਦੇ ਆ। ਫਿਰ ਲੇਖ ਨਾ ਮਿਟਈ ਪੁਰਬ ਕਮਾਇਆ, ਕਿਆ ਜਾਣਾ ਕਿਆ ਹੋਸੀ। ਜਿਹੜਾ ਪਹਿਲਾਂ ਦਾ ਕਮਾਇਆ ਹੁੰਦਾ ਲੇਖ ਹੁੰਦਾ ਨਾ, ਕਹਿੰਦੇ ਉਹ ਨਹੀਂ ਮਿਟਦਾ ਹੁੰਦਾ, ਕੀ ਜਾਣੀਏ ਕੀ ਹੋਏਗਾ।
ਇਹ ਵੀ ਨਹੀਂ ਕਿਸੇ ਨੂੰ ਪਤਾ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਲੇਖ ਤੋਂ ਭਾਵ ਹੁੰਦਾ ਉਹ ਕਰਮ ਜਿਹੜਾ ਅਸੀਂ ਕਦੇ ਕੀਤਾ ਸੀ, ਬਾਅਦ ਚ ਉਹਦਾ ਫਲ ਸਾਡੀ ਝੋਲੀ ਚ ਪਿਆ। ਹੁਣ ਉਹ ਫਲ 40 ਸਾਲ ਦੀ ਉਮਰ ਚ ਮਿਲੇ, 55 ਚ ਮਿਲੇ, 65 ਚ ਮਿਲੇ, ਮਹਾਰਾਜ ਦੇ ਵਿਧੀ ਵਿਧਾਨ ਦੀ ਮਰਜ਼ੀ ਹੈ। ਪਰ ਜਿਹੜਾ ਇੱਕ ਵਾਰੀ ਝੋਲੀ ਪੈ ਗਿਆ, ਉਹਨੇ ਖਿਹੜਾ ਕੋਈ ਨਹੀਂ ਛੱਡਣਾ। ਜੇ ਉਸ ਤੋਂ ਪਹਿਲੇ ਮਹਾਰਾਜ ਨੇ ਲੇਖਾ ਫਾੜਤਾ, ਗੱਲ ਵੱਖਰੀ ਹੈ। ਨਹੀਂ ਤਾਂ ਐਸੇ ਵੀ ਬਚਨ ਆਉਂਦੇ ਆ ਜਿਹੜੀ ਪਰਾਲਬਧ ਹੁੰਦੀ ਹੈ, ਉਹ ਆਤਮ ਗਿਆਨੀਆਂ ਨੂੰ ਵੀ ਭੋਗਣੀ ਪੈਂਦੀ ਹੈ। ਕਿਆ ਜਾਣਾ ਕਿਆ ਹੋਸੀ। ਕਹਿੰਦੇ ਜਿਹੜਾ ਪਹਿਲਾਂ ਕਮਾਇਆ ਲੇਖ ਜਦੋਂ ਨਹੀਂ ਮਿਟਦਾ, ਉਦੋਂ ਫਿਰ ਇਹ ਸਮਝ ਵੀ ਨਹੀਂ ਹੁੰਦੀ ਵੀ ਹੁਣ ਪਤਾ ਨਹੀਂ ਕੀ ਹੋਏਗਾ, ਕੀ ਜਾਣੀਏ। ਕਿਆ ਜਾਣਾ ਕਿਵ ਮਰਹੇਂਗੇ, ਕੈਸਾ ਮਰਨਾ ਹੋਵੇ, ਕੀ ਜਾਣਾ ਕਿਵੇਂ ਮਰਾਂਗੇ, ਕਿਵੇਂ ਦੀ ਮੌਤ ਆਏਗੀ। ਇਹ ਪੰਕਤੀ ਦੇ ਵਿੱਚ ਦੋਨੋਂ ਹੀ ਗੱਲਾਂ ਨੇ ਸਤਸੰਗ ਜੀ, ਕਿ ਕੀ ਪਤਾ ਕਿਵੇਂ ਜੀਵਾਂਗੇ, ਕਿਹੋ ਜਿਹਾ ਜੀਵਣਾ ਹੋਏਗਾ। ਆਖੋ ਸਤਨਾਮ। ਕਦੋਂ ਇੱਜ਼ਤ ਮਿਲਣੀ ਹੈ, ਕਦੋਂ ਧੱਕੇ ਪੈ ਜਾਣੇ ਹੈ, ਕਦੋਂ ਬਣੀ ਬਣਾਈ ਸਭ ਖਤਮ ਹੋ ਜਾਣੀ ਹੈ, ਪਤਾ ਹੁੰਦਾ ਕਿਸੇ ਨੂੰ? ਕੁਛ ਨਹੀਂ ਪਤਾ ਹੁੰਦਾ। ਦੋਨੋਂ ਹੀ ਸਿਧਾਂਤ ਨੇ ਕੋਈ ਪੰਕਤੀ ਦੇ ਵਿੱਚ ਵੀ, ਕਿਆ ਜਾਣਾ ਕਿ ਮਰਹੇਂਗੇ, ਕੈਸਾ ਮਰਨਾ ਹੋਏ, ਕੀ ਜਾਣਾ ਕਦੋਂ ਮਰਨਾ, ਕਿਵੇਂ ਮਰਨਾ, ਕੈਸਾ ਮਰਨਾ ਹੋਏਗਾ। ਤੇ ਜਿਹੜਾ ਜੀਵਣਾ ਹੈ ਇਹ ਕਿਹੜਾ ਪਤਾ ਹੁੰਦਾ? ਇੱਥੇ ਬੈਠੇ ਆ, ਅਗਲੇ ਸਵਾਸ ਤੇ ਕੀ ਹੋਣਾ, ਘੰਟੇ ਬਾਅਦ ਕੀ ਹੋਣਾ, ਕਿਹਨੂੰ ਪਤਾ? ਦੱਸੋ, ਕਿਸੇ ਨੂੰ ਵੀ ਨਹੀਂ ਪਤਾ ਹੁੰਦਾ। ਇਸੇ ਕਰਕੇ ਮਹਾਰਾਜ ਜੀ ਕਹਿੰਦੇ ਕਿਆ ਜਾਣਾ ਕਿਆ ਹੋਸੀ, ਕੁਝ ਨਹੀਂ ਪਤਾ ਕੀ ਹੋਣਾ ਹੈ, ਵਾਹਿਗੁਰੂ ਹੀ ਜਾਣਦੇ ਆ।

ਗੁਰੂ ਦੇ ਰੰਗ ਦੇ ਵਿੱਚ ਇਹ ਰੂਹ ਜਿਹੜੀ ਹੈ ਬੰਦੇ ਦੀ ਰੱਤੀ ਹੋਈ ਹੈ, ਜਿਹਨੂੰ ਜੀਵ ਰੂਪ ਇਸਤਰੀ ਕਹਿੰਦੇ। ਪੱਲੇ ਕੀ ਨੇ? ਔਗਣ ਨੇ। ਮਰ ਕਹਿੰਦੇ ਫਿਰ ਔਗਣਾਂ ਨੂੰ ਜਦੋਂ ਬੰਦਾ ਕਮਾਉਂਦਾ, ਕਮਾਉਣ ਤੋਂ ਬਾਅਦ ਰੋਂਦਾ ਹੀ ਹੈ। ਔਗਣ ਕਮਾ ਕੇ, ਔਗਣ ਕਰਕੇ ਕਿਹਨੇ ਕਦੇ ਸੁੱਖ ਕੱਟਿਆ ਹੈ?

ਵਿਰਾਸਤਾਂ ਤੇ ਜਵਾਨੀ ਦੋਨਾਂ ਦੇ ਆਸਰੇ ਕਰਦਾ। ਕਹਿੰਦੇ ਇਹ ਅੱਕ ਦੀ ਛਾਂ ਵਰਗੀ ਹੈ, ਬਹੁਤ ਥੋੜੇ ਸਮੇਂ ਲਈ ਬੰਦੇ ਨੂੰ ਮਿਲਦੇ ਆ ਤੇ ਉਹਦੇ ਚ ਗੁਨਾਹ ਕਰਨ ਲੱਗ ਪੈਂਦਾ। ਬਿਰਧ ਭਏ ਦਿਨ ਪੁੰਨੇ ਆ, ਇੱਕ ਦਿਨ ਬਿਰਧ ਹੋ ਜਾਂਦਾ ਬੰਦਾ, ਦਿਨ ਪੂਰੇ ਹੋ ਜਾਂਦੇ ਆ, ਦਿਨ ਥੋੜੇ ਤੱਕੇ ਭਇਆ ਪੁਰਾਣਾ ਚੋਲਾ, ਚੋਲਾ ਸਰੀਰ ਰੂਪੀ ਪੁਰਾਣਾ ਪੈ ਜਾਂਦਾ। ਫਿਰ

ਮਨਮੁਕਤਾਈ ਦੇ ਚੱਕਰ ਚ ਪੈ ਕੇ ਡੁੱਬਦਾ ਹੀ ਹੈ। ਕਹਿੰਦੇ ਕਈ ਵਾਰ ਆਪਣਾ ਪਰਿਵਾਰ ਵੀ ਡੋਬ ਲੈਂਦਾ, ਆਪਣੇ ਉਹ ਘਰ ਜਾਂ ਜਿਹੜਾ ਵਾਹਿਗੁਰੂ ਦਾ ਪ੍ਰਾਪਤ ਹੋਣਾ ਸੀ ਉਹਨੂੰ ਹੀ ਖਤਮ ਕਰ ਲੈਂਦਾ ਬੁਰੇ ਕਰਮ ਕਰ ਕਰਕੇ। ਮਹਾਰਾਜ ਜੀ ਕਹਿੰਦੇ ਭਾਈ ਜੇ ਤੁਸੀਂ ਬਚਣਾ ਚਾਹੁੰਦੇ ਹੋ ਗੁਰ ਕੈ ਭਾਏ ਚਲੋ, ਤੁਸੀਂ ਭਾਈ ਗੁਰੂ ਦੇ ਭੈ ਦੇ ਵਿੱਚ ਚੱਲਿਆ ਕਰੋ।

ਤੇ ਆਪਣੇ ਤੇ ਅਸਰ ਹੀ ਕੋਈ ਨਹੀਂ। ਮਹਾਰਾਜ ਜੀ ਕਹਿੰਦੇ ਇਹ ਤਾਂ ਭਾਈ ਫਿਰ ਸਮਾਂ ਦੱਸਦਾ, ਸਾਚਾ ਨਾਮ ਧਿਆਏ ਪਾਵੈ ਸੁਖ ਮਹਿਲੋ। ਜਿਹੜੇ ਵਾਹਿਗੁਰੂ ਦਾ ਸੱਚਾ ਨਾਮ ਧਿਆਉਂਦੇ ਨੇ ਨਾ, ਉਹਨਾਂ ਨੂੰ ਸੁੱਖਾਂ ਦੇ ਮਹਿਲ ਮਿਲਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਈ ਮਹਿਲਾਂ ਦੇ ਵਿੱਚ ਵੀ ਸੁੱਖ ਨਹੀਂ ਨਸੀਬ ਕਰ ਸਕਦੇ, ਤੜਫਦੇ ਦੇਖੇ ਹੈ ਮਹਿਲਾਂ ਦੇ ਵਿੱਚ ਵੀ।

ਰਿੜਕਦੇ ਦੇਖੇ। ਮਹਾਰਾਜ ਜੀ ਕਹਿੰਦੇ ਕੀ ਕਰਨਾ ਐਸੇ ਮਹਿਲ ਨੂੰ ਬਣਾ ਕੇ ਜਿਹੜਾ ਪਾਪਾਂ ਵਾਝੋਂ ਹੋਵੇ ਨਾਹੀਂ ਮੋਹਿਆ ਸਾਤ ਨੰਜਾਈ। ਜਿਹੜੀ ਮਾਇਆ ਜਿਹਦੇ ਜਿਹਦੇ ਦੁਆਰਾ ਇੰਨਾ ਕੁਛ ਰਚ ਲਿਆ, ਪਾਪਾਂ ਬਿਨਾਂ ਇਕੱਠੀ ਨਹੀਂ ਹੁੰਦੀ ਤੇ ਮਰਨ ਵੇਲੇ ਸਾਥ ਨਹੀਂ ਜਾਂਦੀ ਨਾ ਮਾਇਆ ਰਚਿਤ ਮਹਿਲ, ਉਲਟ ਕੇ ਜਿਹੜੇ ਦੁੱਖ ਝੋਲੀ ਚ ਪੈਂਦੇ ਆ ਵੱਖਰੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਮਹਿਲ ਪਾਉਣਾ ਸੱਚਾ ਪਾਓ, ਉਹ ਵਾਹਿਗੁਰੂ ਦੇ ਨਾਮ ਦਾ ਪਾਓ। ਝੂਠੇ ਮਹਿਲ ਦੁਖਦਾਈ, ਦੁਖਦਾਈ ਮੋਹ ਮਾਏ, ਮੋਹ ਮਾਇਆ ਸਭ ਦੁਖਦਾਈ ਹੈ। ਇਹਨੂੰ ਵਰਤੋ ਜਿਵੇਂ ਰੱਬ ਦੇ ਪਿਆਰੇ ਵਰਤਦੇ ਆ, ਸੇਵਾ ਲਈ, ਪਰਉਪਕਾਰ ਲਈ, ਭਜਨ ਲਈ, ਬੰਦਗੀ ਲਈ। ਲਾਹਾ ਲਓ ਇਹਦੇ ਤੋਂ, ਇਹਦੇ ਗੁਲਾਮ ਨਾ ਬਣੋ।

ਨੂੰ ਕਿਹਾ ਪੇਕਾ ਕਰ, ਇੱਥੇ ਚਾਰ ਕੁ ਦਿਨ ਹੀ ਰਹਿਣ ਨੂੰ ਮਿਲਦੇ ਆ, ਬਸ ਥੋੜੀ ਜਿਹੀ ਉਮਰ ਹੁੰਦੀ ਆ। ਜਿਹੜਾ 80 ਸਾਲਾਂ ਦਾ ਬਜ਼ੁਰਗ ਹੈ ਉਹਨੂੰ ਪੁੱਛ ਕੇ ਦੇਖਿਓ, ਜੇ ਹਿਸਟਰੀ ਪੁੱਛਣ ਲੱਗ ਜਾਓਗੇ ਕਹੋਗੇ ਬੜੇ ਔਖੇ ਕੱਟੇ 80 ਸਾਲ। ਪਰ ਜੇ ਕਹੀਏ ਵੀ ਪਿੱਛੇ ਨੂੰ ਨਜ਼ਰ ਮਾਰ ਕੇ ਦੇਖੋ ਤਾਂ ਇਹ ਲੱਗਦਾ ਜਿਵੇਂ ਕੱਲ੍ਹ ਦੀਆਂ ਗੱਲਾਂ ਨੇ, ਕਦੋਂ ਬੀਤ ਗਈ ਕੁਛ ਨਹੀਂ ਪਤਾ।

ਤੇ ਆਉਂਦੇ ਆ ਨਾ ਇੱਥੇ, ਉਹ ਭਾਈ ਆਪਣੇ ਅਸਲੀ ਘਰ ਚ ਸੱਚਖੰਡ ਚ ਵਾਹਿਗੁਰੂ ਜੀ ਕੋਲ ਜਾਂਦੇ ਆ, ਉੱਥੇ ਬੈਠਦੇ ਆ ਤੇ ਸੁੱਖ ਪ੍ਰਾਪਤ ਕਰਦੇ।

ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਉਹ ਕਿਹੜਾ ਵਿਛੜੇ ਆ ਮਹਾਰਾਜ ਜੀ ਤੋਂ, ਚਾਰ ਸਾਹਿਬਜ਼ਾਦੇ ਨਾਲ ਹੀ ਰਹਿੰਦੇ ਆ ਮਹਾਰਾਜ ਜੀ ਦੇ ਹਰ ਵੇਲੇ, ਤੇ ਜਿਹੜਾ ਸੁੱਖ ਉਹਨਾਂ ਦੇ ਨਸੀਬ ਚ ਹੈ ਉਹ ਸੁੱਖ ਬਾਰੇ ਤਾਂ ਅਸੀਂ ਸੋਚ ਵੀ ਨਹੀਂ ਸਕਦੇ।

ਸਬਕੋ ਸੁਣੋ। ਜੇ ਤੁਸੀਂ ਵੀ ਚਾਹੁੰਦੇ ਹੋ ਉਸ ਘਰ ਚ ਜਾਣਾ, ਸੱਚਖੰਡ ਚ ਜਾਣਾ, ਬਿਨਾਂ ਵਾਹਿਗੁਰੂ ਦੀ ਬੰਦਗੀ ਕੀਤੇ ਤਾਂ ਉੱਥੇ ਵਾਸਤਾ ਨਹੀਂ ਮਿਲਦਾ। ਬਿਨਾਂ ਭਗਤੀ ਤੋਂ ਘਰ ਵਾਸ ਨਾ ਹੋਈ ਉੱਥੇ ਵਾਸ ਨਹੀਂ ਹੁੰਦਾ।

ਕਰਦਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਬੜੀ ਬਖਸ਼ਿਸ਼ ਹੋ ਜਾਂਦੀ ਹੈ ਅੱਜ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸੰਗਤਾਂ ਪ੍ਰਕਾਸ਼ ਦਿਹਾੜਾ ਮਨਾ ਰਹੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਕੋਈ ਟਾਈਮ ਸੀ ਭਾਈ ਬਿਧੀ ਚੰਦ ਸਾਹਿਬ ਜੀ ਮਹਾਰਾਜ ਕੋਲ ਆਏ ਤੇ ਸਿੱਖੀ ਧਾਰਨ ਕੀਤੀ, ਬੜੀ ਕਮਾਈ ਕੀਤੀ ਤੇ ਇੱਕ ਵਾਰ ਇੱਕ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕਈ ਵਾਰ ਆਪ ਜੀ ਦੇ ਦਰਸ਼ਨ ਨਹੀਂ ਹੋ ਪਾਉਂਦੇ, ਮਨ ਤੜਫ ਉੱਠ ਗਏ। ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ, ਜੇ ਸਾਡੇ ਦਰਸ਼ਨ ਨਾ ਹੋਣ ਬਾਬਾ ਬਿਧੀ ਚੰਦ ਸਾਹਿਬ ਦੇ ਦਰਸ਼ਨ ਕਰ ਲਿਆ ਕਰੋ, ਜੋ ਸਕੂਨ ਸਾਡੇ ਦਰਸ਼ਨਾਂ ਨਾਲ ਮਿਲਦਾ ਉਹੀ ਸਕੂਨ ਤੁਹਾਨੂੰ ਬਾਬਾ ਬਿਧੀ ਚੰਦ ਦੇ ਦਰਸ਼ਨਾਂ ਨਾਲ ਮਿਲ ਜਾਏ। ਸੋ ਐਸੀ ਦਾਤ ਜਿਹੜੀ ਹੈ ਸਾਧ ਸੰਗਤ ਜੀ, ਮਹਾਰਾਜ ਜਦੋਂ ਖੁਸ਼ ਹੁੰਦੇ ਆ ਉਦੋਂ ਹੀ ਬਖਸ਼ਦੇ ਆ, ਆਪਣਾ ਸਰੂਪ ਹੀ ਬਣਾ ਲੈਂਦੇ ਆ, ਫਿਰ ਕੋਈ ਫਰਕ ਨਹੀਂ ਪੈਂਦਾ। ਉਹ ਜੀਵ ਰੂਪ ਇਸਤਰੀ ਅੰਦਰੋਂ ਐ ਵਾਹਿਗੁਰੂ ਦੇ ਰੰਗ ਦੇ ਵਿੱਚ ਰਸੀ ਰਹਿੰਦੀ ਹੈ।

ਭਾ ਜਾਏ ਫੇਰ ਹੀ ਵਾਹਿਗੁਰੂ ਨੂੰ ਇਹ ਪਾਉਂਦੀ ਹੈ ਚੰਗੀ ਲੱਗਦੀ। ਫੇਰ ਵਾਹਿਗੁਰੂ ਜੀ ਮਿਹਰਾਮਤ ਕਰ ਦਿੰਦੇ ਨੇ ਆਪਣੇ ਭਗਤ ਨੂੰ, ਆਪਣੇ ਪ੍ਰੇਮੀ ਨੂੰ ਆਪਣੇ ਰੰਗ ਦੇ ਵਿੱਚ ਐਨ ਲਵਾ ਲਾ ਭਰ ਦਿੰਦੇ ਨੇ। ਰੰਗ ਪ੍ਰੀਤਮ ਰਾਤੀ ਗੁਰ ਕੈ ਸ਼ਬਦ ਵਿਚਾਰੀ, ਕਹਿੰਦੇ ਉਹ ਰੂਹ ਵਾਹਿਗੁਰੂ ਦੇ ਰੰਗ ਦੇ ਵਿੱਚ ਰਤੀ ਰਹਿੰਦੀ ਹੈ ਹਰ ਸਮੇਂ। ਇਹ ਗੱਲ ਅਸੀਂ ਗੁਰੂ ਦੇ ਸ਼ਬਦ ਦੁਆਰਾ ਵਿਚਾਰ ਕੇ ਦੇਖੀ ਹੈ। ਗੁਰ ਸ਼ਬਦ ਵਿਚਾਰੀ ਨਾਹ ਪਿਆਰੀ ਨਿਵ ਨਿਵ ਭਗਤ ਕਰੇਈ, ਕਹਿੰਦੇ ਉਹੀ ਰੂਹ ਜਿਹੜੀ ਬਖਸ਼ੀ ਹੁੰਦੀ ਹੈ ਉਹ ਗੁਰੂ ਦੇ ਸ਼ਬਦ ਨੂੰ ਵਿਚਾਰਦੀ ਹੈ, ਨਾਲੇ ਨਿਮਰਤਾ ਵਾਲੀ ਹੋ ਹੋ ਕੇ ਬੰਦਗੀ ਕਰਦੀ ਹੈ ਵਾਹਿਗੁਰੂ ਜੀ। ਉਹ ਰੂਹ ਉਹ ਮਹਾਤਮਾ ਉਹ ਜੀਵ ਰੂਪ ਇਸਤਰੀ ਨਿਮ ਨਿਮ ਕੇ ਐ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ, ਅਕਾਲ ਪੁਰਖ ਵਾਹਿਗੁਰੂ ਦੇ ਪਿਆਰਿਆਂ ਦੀ ਸੇਵਾ ਸਿਮਰਨ, ਰੱਬ ਦੇ ਨਾਂ ਤੇ ਕੁਝ ਵੀ ਅੱਖਾਂ ਦੇ ਸਾਹਮਣੇ ਆ ਜੇ ਉਹਦਾ ਅੰਦਰਲਾ ਨਿਵ ਜਾਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਇਆ ਮੋਹਨ ਜਲਾਏ ਪ੍ਰੀਤਮ ਰਸ ਮਹਿ ਰੰਗ ਕਰੇ, ਕਹਿੰਦੇ ਫਿਰ ਪ੍ਰੀਤਮ ਜੀ ਵਾਹਿਗੁਰੂ ਜੀ ਉਹਦੇ ਅੰਦਰੋਂ ਮਾਇਆ ਦਾ ਮੋਹ ਸਾੜ ਦਿੰਦੇ ਤੇ ਉਹ ਮਹਾਰਾਜ ਦੇ ਰਸ ਦੇ ਵਿੱਚ ਨਾਮ ਦੇ ਰਸ ਦੇ ਵਿੱਚ ਰੰਗੀ ਰਹਿੰਦੀ ਹੈ। ਫਿਰ ਉਹ ਰੂਹ ਉਹ ਜੀਵ ਰੂਪ ਇਸਤਰੀ ਹਰ ਵੇਲੇ ਉਹਨੂੰ ਇੱਕ ਐਸਾ ਆਨੰਦ ਬਣਿਆ ਰਹਿੰਦਾ ਹੈ ਜਿਸ ਆਨੰਦ ਦੇ ਵਿੱਚ ਉਹ ਆਤਮਾ ਉਹ ਰੂਹ ਹਰ ਵੇਲੇ ਟਿੱਕੀ ਹੋਈ ਰਹਿੰਦੀ ਹੈ।

ਮਹਾਰਾਜ ਜੀ ਬਚਨ ਕਰਦੇ ਹੋ, ਵਾਹਿਗੁਰੂ ਦੇ ਰੰਗ ਦੇ ਵਿੱਚ ਰੱਤੀ ਹੋਈ ਜਿਹੜੀ ਜੀਵ ਰੂਪ ਇਸਤਰੀ ਹੈ, ਕਹਿੰਦੇ ਉਹ ਲਾਲ ਪਈ, ਵਾਹਿਗੁਰੂ ਦੀ ਭਗਤੀ ਦੇ ਲਾਲ ਰੰਗ ਦੇ ਨਾਲ ਰੰਗੀਚ ਕੇ ਲਾਲ ਹੋ ਜਾਂਦੀ ਹੈ। ਅੱਖ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਨੇ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ। ਉਹਨੂੰ ਵਾਹਿਗੁਰੂ ਦੀ ਬੰਦਗੀ ਦਾ ਲਾਲ ਰੰਗ ਲੱਗ ਜਾਂਦਾ ਹੈ, ਅਤੇ ਉਹ ਰੰਗ ਇਹੋ ਜਿਹਾ ਰੰਗ ਹੈ, ਉਹ ਬੰਦਾ ਮਰ ਜਾਏਗਾ ਅਤੇ ਉਹ ਰੰਗ ਨਹੀਂ ਉਤਰਦਾ। ਨਾਨਕ ਸਾਚ ਵਸੀ ਸੁਹਾਗਣ ਫਿਰ ਸਿਓ ਪ੍ਰੀਤ ਪਿਆਰੀ। ਮਹਾਰਾਜ ਜੀ ਕਹਿੰਦੇ, ਭਾਈ ਉਹ ਸੁਹਾਗਣ, ਉਹ ਜੀਵ ਰੂਪ

ਇਸਤਰੀ ਸੱਚ ਸਰੂਪ ਵਾਹਿਗੁਰੂ ਦੇ ਸਰੂਪ ਦੇ ਵਿੱਚ ਹੀ ਟਿਕ ਜਾਂਦੀ ਹੈ, ਵਸ ਜਾਂਦੀ ਹੈ, ਜਿਹੜੀ ਵਾਹਿਗੁਰੂ ਨੂੰ ਪ੍ਰੇਮ ਕਰਦੀ ਹੈ। ਆਖੋ ਸਤਨਾਮ। ਪ੍ਰੇਮ ਦੀ ਖੇਡ ਹੈ ਸਤਸੰਗਤ ਜੀ। ਹੁਣ ਵਾਹਿਗੁਰੂ ਨੂੰ ਪ੍ਰੇਮ ਕਰਨਾ ਕੀ ਹੈ? ਮੰਨ ਲਓ ਆਪਾਂ ਕਹੀਏ ਵੀ ਕੋਈ ਮਿੱਤਰ ਹੋਵੇ ਸਾਡਾ, ਅਸੀਂ ਆਪਣੇ ਮਿੱਤਰ ਨੂੰ ਤਾਂ ਪਿਆਰ ਕਰਦੇ ਹਾਂ ਪਰ ਉਹਦੇ ਬੱਚਿਆਂ ਨੂੰ ਨਫ਼ਰਤ ਕਰਦੇ ਹਾਂ, ਤੇ ਕੀ ਕਦੇ ਉਹ ਮਿੱਤਰ ਸਾਡੇ ਤੋਂ ਖੁਸ਼ ਹੋਏਗਾ? ਕਦੇ ਵੀ ਨਹੀਂ। ਕਿਉਂ? ਕਿਉਂਕਿ ਜਿਹੜੀ ਉਹਦੀ ਸਭ ਤੋਂ ਪਿਆਰੀ ਚੀਜ਼ ਹੈ ਉਹਨੂੰ ਅਸੀਂ ਨਫ਼ਰਤ ਕਰਦੇ ਹਾਂ। ਧਨ ਦੌਲਤ ਸੰਪੱਤੀ ਆਪਦੇ ਬੱਚਿਆਂ ਨੂੰ ਬਚਾਉਣ ਲਈ ਬੰਦਾ ਸਭ ਕੁਛ ਬਰਬਾਦ ਕਰ ਦਿੰਦਾ, ਮੇਰੇ ਬੱਚੇ ਸਹੀ ਸਲਾਮਤ ਰਹਿਣ। ਤੇ ਅਸੀਂ ਕਹਿੰਦੇ ਰੱਬ ਨੂੰ ਅਸੀਂ ਪਿਆਰ ਕਰਦੇ ਹਾਂ, ਏਕ ਪਿਤਾ ਏਕ ਸਕੇਹਾ ਮਾਰਕ, ਤੇ ਰੱਬ ਦੇ ਬੱਚਿਆਂ ਨਾਲ ਨਫ਼ਰਤ ਕਰਦੇ ਹਾਂ, ਇਹ ਕਿਵੇਂ ਚੱਲ ਸਕਦਾ? ਰੱਬ ਦੇ ਬੱਚੇ ਕੌਣ ਹੈ? ਸਾਰੇ ਰੱਬ ਦੇ ਬੱਚੇ ਨੇ, ਕੋਈ ਵੀ ਐਸਾ ਨਹੀਂ ਹੈ ਜਿਹੜਾ ਵਾਹਿਗੁਰੂ ਦਾ ਬੱਚਾ ਨਹੀਂ ਹੈ। ਮਹਾਰਾਜ ਜੀ ਕਹਿੰਦੇ ਦੋ ਗਲੇ ਕਿਰਦਾਰ ਨਹੀਂ ਚੱਲਦੇ, ਇੱਕ ਹੋ ਕੇ ਆਓ ਮੇਰੇ ਕੋਲ, ਇੱਕ ਅਨੁਭਵ ਕਰਕੇ ਆਓ, ਇੱਕ ਸਮਝ ਕੇ ਆਓ, ਤੇ ਫੇਰ ਕਿਰਪਾ ਹੁੰਦੀ ਹੈ। ਇਹਨੂੰ ਪ੍ਰੀਤ ਕਹਿੰਦੇ ਆ, ਇਹਨੂੰ ਪਿਆਰ ਕਹਿੰਦੇ ਆ।

ਕਹਿੰਦੇ ਉਹ ਇਸਤਰੀ ਪਤੀ ਦੇ ਘਰ ਚ ਸੋਭਾ ਪਾਉਂਦੀ ਹੈ ਜਿਹੜੀ ਵਾਹਿਗੁਰੂ ਨੂੰ ਪਾ ਜਾਏ ਉਹ ਵਾਹਿਗੁਰੂ ਦੀ ਦਰਗਾਹ ਚ ਸੋਭਾ, ਜਿਹੜੀ ਸੰਸਾਰੀ ਪਤੀ ਨੂੰ ਪਾ ਜਾਏ ਉਹਦੇ ਘਰ ਦੀ ਸੋਭਾ ਹੁੰਦੀ ਹੈ, ਇੱਜ਼ਤ ਹੁੰਦੀ ਹੈ।

ਪਵੇ, ਧੋਖਾ ਦੇਣ ਲੱਗ ਪਵੇ। ਮਹਾਰਾਜ ਜੀ ਕਹਿੰਦੇ ਕਾਮ ਨਾ ਆਵੇ ਜੀ। ਉਹ ਕਹਿੰਦੇ ਉਹ ਫਿਰ ਕਿਸੇ ਕੰਮ ਨਹੀਂ ਆਉਂਦੇ ਝੂਠੇ ਬੋਲ ਬੋਲੇ ਹੋਏ। ਕਿਉਂ? ਝੂਠ ਅਲਾਵਾ ਉਹ ਝੂਠ ਬੋਲੇ ਤੇ ਉਹਦਾ ਝੂਠ ਪਕੜਿਆ ਹੀ ਜਾਣਾ। ਫਿਰ ਮਹਾਰਾਜ ਜੀ ਕਹਿੰਦੇ ਕਾਮ ਨਾ ਆਵੇ, ਫਿਰ ਉਹ ਕਿਸੇ ਕੰਮ ਨਹੀਂ ਆਉਂਦਾ ਝੂਠ ਬੋਲਿਆ ਹੈ।

ਕਹਿੰਦੇ ਨਾ ਫਿਰ ਦੇਖਿਆ ਨੈਣੀ, ਜੀਵਨ ਸਾਥੀ ਉਹਦੇ ਵੱਲ ਦੇਖਦਾ ਹੀ ਨਹੀਂ। ਹੁਣ ਜਿਹੜਾ ਸਾਧ ਸੰਗਤ ਜੀ ਮਹਾਰਾਜ ਜੀ ਦਾ ਉਪਦੇਸ਼ ਹੁੰਦਾ ਨਾ, ਇਹਨੂੰ ਜੇ ਪਤੀ ਵੱਲੋਂ ਕੋਈ ਵਚਨ ਆ ਰਿਹਾ ਤਾਂ ਪਤਨੀ ਨਾਲ ਆਪੇ ਲਾ ਲੈਣਾ। ਜਿਵੇਂ ਮਹਾਰਾਜ ਜੀ ਇੱਥੇ ਇਸਤਰੀ ਦਾ ਪ੍ਰਮਾਣ ਦੇ ਰਹੇ ਆ ਵੀ ਜੇ ਇਸਤਰੀ ਝੂਠ ਬੋਲੇ ਤੇ ਝੂਠ ਪਕੜਿਆ ਜਾਏ ਫਿਰ ਉਹਨਾਂ ਦਾ ਰਿਸ਼ਤਾ ਖਰਾਬ ਹੋ ਜਾਂਦਾ, ਤੇ ਜੇ ਬੰਦਾ ਬੋਲੇ ਉਹੀ ਕੰਮ ਉਹੀ ਗਲਤੀ ਬੰਦਾ ਕਰੇ ਤੇ ਉੱਥੇ ਕਿਹੜਾ ਰਿਸ਼ਤਾ ਬਚਦਾ ਫਿਰ। ਸੋ ਕਹਿਣ ਤੋਂ ਭਾਵ ਮੁਰਾਦ ਹੈ ਵਾਹਿਗੁਰੂ ਜੀ ਦਾ ਮਹਾਰਾਜ ਜੀ ਦਾ ਉਪਦੇਸ਼ ਇੱਕ ਪਾਸੇ ਨਹੀਂ ਹੈ, ਦੋਨੋਂ ਹੀ ਪਾਸੇ ਹੈ। ਇਹ ਆਪਣੇ ਆਪ ਹੀ ਸਮਝ ਲੈਣਾ। ਫਿਰ ਪਤਨੀ ਮੁੱਖ ਮੋੜ ਲੈਂਦੀ ਹੈ ਤੇ ਜਦੋਂ ਮੁੱਖ ਮੁੜ ਗਿਆ ਫਿਰ ਕੀ ਮਿਲਦਾ? ਅਸਲ ਗੱਲ ਮਹਾਰਾਜ ਹੁਣ ਸਾਡੇ ਤੇ ਆ ਰਹੇ ਆ ਧਾਰਮਿਕ ਲੋਕਾਂ ਦੇ। ਮਹਾਰਾਜ ਜੀ ਕਹਿੰਦੇ ਹੋ ਧਾਰਮਿਕ ਲੋਕੋ ਆਪਣੇ ਆਪ ਨੂੰ ਦਿਖਾਉਂਦੇ ਹੋ ਅਸੀਂ ਰੱਬ ਦੇ ਬੜੇ ਪਿਆਰੇ ਹਾਂ ਨਜ਼ਦੀਕੀ ਹਾਂ ਤੇ ਮੇਰੇ ਸਾਹਮਣੇ ਝੂਠ ਬੋਲਦੇ ਹੋ, ਠੱਗਦੇ ਹੋ ਲੋਕਾਂ ਨੂੰ। ਪਤਾ ਨਹੀਂ ਕੈਸੀ ਕੈਸੀ ਬਿਰਤੀ ਤੁਹਾਡੇ ਮਨ ਚ ਹੈ, ਸੰਕਲਪ ਨੇ ਤੁਹਾਡੇ ਮਨਾਂ ਦੇ ਵਿੱਚ ਜਿਹਨਾਂ ਨੂੰ ਮੈਂ ਜਾਣਦਾ, ਤੇ ਮੈਨੂੰ ਲੋਕਾਂ ਨੂੰ ਝੂਠ ਬੋਲ ਕੇ ਭਰਮਾ ਲਓਗੇ। ਲੋਕਾਂ ਦੀ ਫਿਤਰਤ ਹੈ, ਮਿੱਠੀਆਂ ਮਿੱਠੀਆਂ ਗੱਲਾਂ ਚ ਆ ਜਾਂਦੇ ਆ, ਸੱਚੀ ਗੱਲ ਸੁਣਨੀ ਥੋੜੀ ਔਖੀ ਲੱਗਦੀ ਹੈ ਤੇ ਪਰ ਸੱਚੀ ਵੀ ਜੈਨੂਅਨ ਹੋਵੇ। ਕਈ ਬੰਦੇ ਆਪਣੀਆਂ ਕੱਚ ਚ ਤੇ ਦੂਜਿਆਂ ਦੀਆਂ ਹੱਥ ਚ ਲੈ ਲੈਂਦੇ ਆ, ਇਹ ਗੱਲ ਨਹੀਂ ਹੋਣੀ ਚਾਹੀਦੀ। ਮਹਾਰਾਜ ਜੀ ਕਹਿੰਦੇ ਇਹੋ ਜਿਹਿਆਂ ਨੂੰ ਅਸੀਂ ਜਾਣਦੇ ਹਾਂ ਫਿਰ ਉਹਨਾਂ ਵੱਲ ਕੀ ਮੂੰਹ ਕਰਨਾ ਸੀ, ਕੀ ਉਹਨਾਂ ਨੂੰ ਦਰਸ਼ਨ ਦੇਣੇ, ਕੀ ਉਹਨਾਂ ਤੇ ਬਖਸ਼ਿਸ਼ ਕਰਨੀ ਜਿਹਨਾਂ ਸਹਾਰਾ ਹੀ ਝੂਠ ਦਾ ਲਿਆ ਸਾਡੇ ਨਾਮ ਨੂੰ ਅੱਗੇ ਰੱਖ। ਇਸ ਕਰਕੇ ਮਹਾਰਾਜ ਜੀ ਬਚਨ ਕਰਦੇ ਨਾ ਫਿਰ ਦੇਖਿਆ ਨੈਣੀ, ਐਸੇ ਲੋਕਾਂ ਨੂੰ ਵਾਹਿਗੁਰੂ ਅੱਖਾਂ ਨਾਲ ਦੇਖਦੇ ਵੀ ਨਹੀਂ, ਪਿੱਠ ਕਰ ਲੈਂਦੇ ਹੈ।

ਵਾਹਿਗੁਰੂ ਤਿਆਗ ਦਿੰਦੇ। ਜਿਵੇਂ ਸੰਸਾਰੀ ਰਿਸ਼ਤੇ ਟੁੱਟ ਜਾਂਦੇ ਆ, ਮਹਾਰਾਜ ਜੀ ਕਹਿੰਦੇ ਇੱਦਾਂ ਪਿਆਰਿਓ ਵਾਹਿਗੁਰੂ ਨਾਲ ਪਖੰਡ ਕਰੋਗੇ ਨਾ, ਝੂਠ ਬੋਲੋਗੇ, ਕਰੋਗੇ ਕੁਛ, ਦਿਖਾਓਗੇ ਕੁਝ, ਉਹ ਅੰਨਾ ਨਹੀਂ, ਉਹਨੂੰ ਸਭ ਕੁਛ ਦਿਖਦਾ। ਉਹਨੂੰ ਤਾਂ ਉਹ ਕੁਛ ਦਿਖਦਾ ਜੋ ਤੁਸੀਂ ਤੁਹਾਡੀ ਚੇਤਨਾ ਚ ਵੀ ਨਹੀਂ ਅਜੇ ਆਇਆ, ਜੋ ਅਜੇ ਅੱਗੇ ਜਾ ਕੇ ਕਈ ਸਾਲਾਂ ਨੂੰ ਆਉਣਾ। ਤੇ ਉਹ ਵਾਹਿਗੁਰੂ ਨਾਲ ਠੱਗੀ ਜੀ ਨਾ ਮਾਰਿਆ ਕਰੋ, ਤੁਸੀਂ ਆਪ ਹੀ ਆਪਣੇ ਕੰਮ ਤੋਂ ਚਲੇ ਜਾਂਦੇ ਹੋ। ਹੁਣ ਕੋਈ ਕਿਸੇ ਦਾ ਮਾਲਕ ਚੰਗਾ ਹੋਵੇ, ਜਿੱਥੇ ਬੰਦਾ ਕੰਮ ਕਾਰ ਕਰਦਾ ਹੋਵੇ, ਤੇ ਉਹਦਾ ਨੌਕਰ ਮਾਲਕ ਨੂੰ ਠੱਗੀ ਲਾਉਣੀ ਸ਼ੁਰੂ ਕਰ ਦੇਵੇ, ਕਿੰਨੀ ਕੁ ਦੇਰ ਲਾ ਲਏਗਾ? ਆਖਿਰਕਾਰ ਫੜਿਆ ਹੀ ਜਾਣਾ ਉਹਨੇ। ਤੇ ਵਾਹਿਗੁਰੂ ਤਾਂ ਪਹਿਲੇ ਦਿਨ ਪਹਿਲੇ ਛਿੰਨ ਤੋਂ ਹੀ ਫੜ ਲੈਂਦੇ,

ਫਸੀ ਹੋਈ ਜੀਵ ਰੂਪ ਇਸਤਰੀ। ਮਹਾਰਾਜ ਕਹਿੰਦੇ ਬੰਦਾ ਜਿਹੜਾ ਮਾਇਆ ਮਾਇਆ ਹੀ ਕਰਦਾ ਰਹਿੰਦਾ ਹਰ ਵੇਲੇ, ਕਹਿੰਦੇ ਗੁਰੂ ਦੇ ਸ਼ਬਦ ਨੂੰ ਥੋੜੀ ਮੰਨਦਾ, ਮਾਇਆ ਦੀ ਫਾਹੀ ਚ ਫਾਥਾ ਰਹਿੰਦਾ, ਤਾਂ ਉਹਨੂੰ ਆਪਣੇ ਅੰਦਰੋਂ ਹੀ ਸੱਚਖੰਡ ਦੀ ਪ੍ਰਾਪਤੀ ਨਹੀਂ ਹੁੰਦੀ। ਨਾਨਕ ਆਪੇ ਆਪ ਪਛਾਣੈ ਗੁਰਮੁਖ ਸਹਿਜ ਸਮਾਏ। ਮਹਾਰਾਜ ਜੀ ਕਹਿੰਦੇ ਜਿਹੜੇ ਗੁਰਮੁਖ ਹੁੰਦੇ ਆ ਸਹਿਜੇ ਸਮਾ ਜਾਂਦੇ ਆ, ਆਪਣੇ ਅੰਦਰੋਂ ਹੀ ਆਪਣੇ ਆਤਮ ਸਰੂਪ ਨੂੰ ਪਛਾਣ ਕੇ। ਧੰਨ ਸੁਹਾਗਣ ਨਾਰ ਜਿਨ ਫਿਰ ਜਾਣਿਆ ਜੀਉ। ਮਹਾਰਾਜ ਕਹਿੰਦੇ ਸੁਹਾਗਣਾ ਬੀਬੀਆਂ ਧੰਨ ਨੇ ਜਿਨ੍ਹਾਂ ਨੇ ਜਾਣ ਲਿਆ ਆਪਣੇ ਪਤੀ ਨੂੰ ਕਿ ਇਹਦਾ ਸੁਭਾਅ ਕਿੱਦਾਂ ਦਾ ਹੈ, ਸਭ ਕੁਝ ਜਾਣ ਕੇ ਅਤੇ ਉੱਦਾਂ ਦਾ ਹੀ ਵਿਵਹਾਰ ਬਣਾ ਲਿਆ ਹੈ ਅਤੇ ਉਹ ਘਰ ਸੁਖੀ ਵੱਸ ਜਾਂਦੇ ਨੇ। ਮਹਾਰਾਜ ਜੀ ਕਹਿੰਦੇ ਜੀਵ ਰੂਪ ਇਸਤਰੀ, ਉਹ ਮਹਾਤਮਾ ਉਹ ਮਹਾਂਪੁਰਸ਼ ਧੰਨ ਨੇ ਜਿਨ੍ਹਾਂ ਨੇ ਵਾਹਿਗੁਰੂ ਦੇ ਸੁਭਾਅ ਨੂੰ ਜਾਣ ਲਿਆ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਦਾ ਸੁਭਾਅ ਕੀ ਹੈ ਇੱਥੇ ਹੀ ਦੱਸਿਆ ਮਹਾਰਾਜ ਜੀ ਨੇ, ਵੀ ਉਹਨੂੰ ਝੂਠ ਛਲ ਫਰੇਬ ਪਸੰਦ ਨਹੀਂ, ਉਹਨੂੰ ਪਿਆਰ ਕਰਨ ਵਾਲੇ, ਉਹਨੂੰ ਨਾਮ ਜਪਣ ਵਾਲੇ, ਪਰਉਪਕਾਰ ਕਰਨ ਵਾਲੇ, ਭਲਾ ਕਰਨ ਵਾਲੇ ਚੰਗੇ ਲੱਗਦੇ। ਇਹ ਸੁਭਾਅ ਆ ਵਾਹਿਗੁਰੂ ਦਾ, ਇਹਦੇ ਅਨੁਸਾਰ ਉਹ ਤੁਰ ਪੈਂਦੇ ਆ ਬਸ। ਤੇ ਜਦੋਂ ਇਹਦੇ ਅਨੁਸਾਰ ਤੁਰਦੇ ਆ

ਨੂੰ ਤਿਆਗ ਕੇ ਸੰਸਾਰ ਦੇ ਕੂੜੇ ਪਦਾਰਥਾਂ ਨੂੰ ਇਕੱਠੇ ਕਰਦੇ ਫਿਰਦੇ ਆ ਬਸ। ਮਹਾਰਾਜ ਕਹਿੰਦੇ ਉਹ ਕੂੜੇ ਹੋ ਜਾਂਦੇ ਆ, ਕੂੜਿਆਰ ਹੋ ਜਾਂਦੇ ਆ ਇੱਕ ਦਿਨ, ਤੇ ਨਾਮ ਦਾ ਵਣਜ ਕਰਨ ਵਾਲੇ ਸਚਿਆਰ ਹੋ ਜਾਂਦੇ ਆ। ਹਰ ਭਗਤ ਸੁਹਾਵੀ ਸਾਚੇ ਭਾਵੀ ਭਾਏ ਭਗਤ ਪ੍ਰਭ ਰਾਤੀ। ਕਹਿੰਦੇ ਭਾਈ ਵਾਹਿਗੁਰੂ ਦੀ ਭਗਤੀ ਬੜੀ ਸੋਭਨੀਕ ਹੈ, ਜਿਹੜਾ ਕਰਦਾ ਉਹ ਸਾਚੇ ਭਾਵੀ ਸੱਚੇ ਨੂੰ ਪਾ ਜਾਂਦਾ, ਕਿਉਂਕਿ ਜਿਹੜੀ ਪ੍ਰੇਮਾ ਭਗਤੀ ਹੈ ਨਾ ਭਾਏ ਭਗਤ ਪ੍ਰਭ ਰਾਤੀ, ਇਹ ਵਾਹਿਗੁਰੂ ਦੇ ਰੰਗ ਦੇ ਵਿੱਚ ਬੰਦੇ ਨੂੰ ਰੱਤ ਕੇ ਰੱਖ ਦਿੰਦੀ ਹੈ, ਯਾਨੀ ਕਿ ਲਵਾ ਲਵ ਭਰ ਕੇ ਰੱਖ ਦਿੰਦੀ ਹੈ।

ਕਹਿੰਦੇ ਭਾਈ ਜਿਸ ਜੀਵ ਨੇ ਜਿਸ ਸਾਧੂ ਸੰਤ ਮਹਾਤਮਾ ਜੀਵ ਰੂਪ ਇਸਤਰੀ ਨੇ ਵਾਹਿਗੁਰੂ ਦੇ ਸ਼ਬਦ ਨੂੰ ਜਪਿਆ ਉਹਦਾ ਹਿਰਦਾ ਖਿੜਿਆ ਅੰਦਰੋਂ ਉਹ ਵਾਹਿਗੁਰੂ ਨੂੰ ਪਾ ਗਏ ਨੇ ਤੇ ਵਾਹਿਗੁਰੂ ਨੇ ਉਹਨਾਂ ਲਈ ਮਨ ਵੰਚਿਤ ਫਲ ਪ੍ਰਾਪਤ ਕਰਕੇ ਉਹਨਾਂ ਦੀ ਝੋਲੀ ਚ ਪਾਈ। ਨਾਨਕ ਸਾਚ ਮਿਲੈ ਵਡਿਆਈ ਔਰ ਸੱਚੀ ਵਡਿਆਈ ਮਿਲਦੀ ਹੈ ਉਹਨਾਂ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਕਿਹੜੀ ਵਡਿਆਈ ਫਿਰ ਘਰ ਸੋ ਹੈ ਨਾਰੀ ਉਹ ਜੀਵ ਰੂਪ ਇਸਤਰੀ ਵਾਹਿਗੁਰੂ ਦੇ ਘਰ ਸੱਚਖੰਡ ਚ ਬੈਠੀ ਸੋਭਾ ਇੱਜ਼ਤ ਖੜਦੀ ਹੈ ਉੱਥੇ ਆਰਾਮ ਹੀ ਆਰਾਮ ਹੈ ਆਨੰਦ ਹੀ ਆਨੰਦ ਹੈ ਸੁੱਖ ਹੀ ਸੁੱਖ ਹੈ। ਸੋ ਸਾਧ ਸੰਗਤ ਜੀ ਮਹਾਰਾਜ ਜੀ ਨੇ ਸ਼ਬਦ ਦੇ ਰਾਹੀਂ ਸਾਨੂੰ ਵਾਹਿਗੁਰੂ ਤੋਂ ਭੁੱਲੇ ਜੀਵ ਨੂੰ ਕਿਵੇਂ ਵਾਹਿਗੁਰੂ ਦੇ ਸਰੂਪ ਦੇ ਵਿੱਚ ਸਮਾ ਕੇ ਸੁੱਖ ਆਨੰਦ ਅਨੁਭਵ ਹਾਸਲ ਹੁੰਦਾ ਸਭ ਕੁਝ ਸੰਖੇਪ ਮਾਤਰ 'ਚ ਦੱਸਿਆ ਹੈ। ਕੋਈ ਕਮੀ ਨਹੀਂ ਛੱਡੀ ਮਹਾਰਾਜ ਜੀ ਨੇ। ਮਹਾਰਾਜ ਮਿਹਰਾਮਤ ਕਰਨ ਸਾਨੂੰ ਸਭ ਸੰਗਤਾਂ ਨੂੰ ਇਸੇ ਤਰ੍ਹਾਂ ਚਰਨਾਂ ਨਾਲ ਜੋੜ ਕੇ ਰੱਖਣ। ਸੰਗਤ ਜੀ ਤਕਰੀਬਨ 4 ਹਫ਼ਤੇ ਲਗਾਤਾਰ ਕਥਾ ਦੀ ਹਾਜ਼ਰੀ ਹੈ ਦੋਨੋਂ ਵੇਲੇ। ਆਪ ਸਭ ਸੰਗਤਾਂ ਨੇ ਸਮੇਂ ਸਿਰ ਹਾਜ਼ਰੀਆਂ ਭਰ ਕੇ ਲਾਹੇ ਲੈਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਪਾਇਆ, ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪ੍ਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧ ਕੇਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਤਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਮ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਹੈ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜ ਬਾਣੀਆਂ ਦੇ ਨੇਤਨਿਮ ਆਸਾ ਜੀ ਦੀ ਵਾਰ ਦੇ ਕੀਰਤਨ ਹੋਏ ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਵਿਚਾਰ ਗੁਰਮਤਿ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਨਾਮ ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਆਇਆ ਜਨਾਬ ਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਜੀਆਂ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਇਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਦੀਆਂ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਲਵਾਉਣੀਆਂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਟਿੱਕਾ ਮੁੱਖ ਟਿੱਕਾ ਤਿਤ ਘਟ ਮਤ ਵਿਗਾਸ ਉਤਮ ਸਹਿਲਾਣਾ ਸਤਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜਿਸ ਵੇਰ ਕਮਾਈਏ ਕੂੜੇ ਕੂੜਾ ਜੋਰ ਰਹੋ ਪੂਜ ਲਗੇ ਪਿਰ ਆਖੇ ਸਾ ਮਿਲੇ ਸੰਸਾਰ ਨਾ ਸਦਾਏ ਆਪਣਾ ਹੋਵੇ ਸਿੱਧ ਸੁਮਾਰ ਜਾਂ ਪਤ ਲਿਖੇ ਨਾ ਪਵੇ ਸਭਾ ਪੂਜ ਖੁਆਰ ਜਿਨਕੋ ਸਤਿਗੁਰੂ ਥਾਪਿਆ ਤਿਨ ਮੇਟ ਨਾ ਸਕਿਆ ਕੋਈ ਉਹਨਾਂ ਅੰਦਰ ਨਾਮ ਨਿਧਾਨ ਨਾਮ ਪ੍ਰਗਟੋ ਹੋਏ ਨਾਉ ਪੂਜੀਏ ਨਾਉ ਮੰਨੀਏ ਅਖੰਡ ਸਦਾ ਸੱਚ

ਗੁਰਮੁਖ ਵਸਤ ਵਸਾਈਏ ਸਚ ਵਖਰ ਸਚ ਰਾਸ ਜਿਨੇ ਸਚ ਵਣੰਜਿਆ ਗੁਰਪੂਰੇ ਸਾਬਾਸ ਨਾਨਕ ਵਸਤ ਬਚਣ ਸੇ ਸਚ ਸੌਦਾ ਜਿਸ ਪਾਸ ਸ੍ਰੀ ਰਾਗ ਮਹਲਾ ਪਹਿਲਾ ਤਾਤ ਮਿਲੇ ਪੁਨ ਤਾਤ ਕੋ ਸਿਵਤੇ ਸਿਵਤ ਸਮਾਏ ਲਾਲ ਗੁਲਾਲ ਗਹਿਬਰਾ ਸਚਾ ਰੰਗ ਚੜਾਓ ਸਚ ਮਿਲੇ ਸੰਤੋਖ

ਸੰਧੂਰ ਜੋ ਆਚੰਦਨ ਬਹੁ ਕਣਾ ਬਾਨ ਨਾਲ ਕਪੂਰ ਜੇ ਤਨਕੰਤ ਨਾ ਪਾਵੇ ਤਾਂ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਹੈ

ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸਦਕੇ ਤਰੇ ਗੁਰ ਵਿਚਾਰ ਇਕਾਵੇਂ ਜਾਵੇਂ ਪੂਰ ਭਰੇ ਅਹੰਕਾਰ ਮਨ ਹੱਠ ਮੱਤੀ ਬੁੱਢੀਏ ਗੁਰਮੇ ਸੱਚ ਸੋਤਾਰ ਗੁਰਬਿਨ ਕਿਉਂ ਤਰੀਏ ਸੁਖ ਹੋਏ ਜੋ ਪਾਵੇ ਤਿਉਂ ਰਾਗ ਤੂੰ ਮੈਂ ਵਰਨਾ ਦੂਜਾ ਕੋਈ ਰਾਵ ਆਗੇ ਦੇਖੋ ਡੋ ਜਲੇ ਪਾਸੇ ਹਰਿਓ ਅੰਗੂਰ ਜਿਸੇ ਉਜਾ ਤਿਸੇ ਬਿਨਸੈ ਘੜ ਘੜ ਸੱਚ ਭਰਪੂਰ ਆਪੇ ਮਿਲ ਮਿਲਾਵੇ ਸੱਚੇ ਮੈਲ ਦੂਰ ਸਾਹੇ ਸਾਹੇ ਤੁਸ ਸੰਭਲਾ ਕਦੇ ਨਾ ਵਿਸਾਰਿਓ ਜਿਉਂ ਜਿਉਂ ਸਾਹੇ ਮਨ ਵਸੇ ਗੁਰਮੁਖੀ ਅੰਮ੍ਰਿਤ ਪਿਓ ਮਨ ਤਨ ਤੇਰਾ ਤੂੰ ਧਨੀ ਗਰਬ ਨਿਵਾਰ ਸਮਿਓ ਜਿਹਨੇ ਜਗਤੋਂ ਪਾਇਆ ਤ੍ਰਿਪਣਕਾਰਿਆ ਕਾਰ ਗੁਰਮੁਖ ਚਾਨਣ ਜਾਣੀਏ ਗੁਰ ਮਨਮੁਖ ਮੁਕਤ ਗੁਬਾਰ ਘੜ ਘੜ ਜੋ ਨਿਰੰਤਰੀ ਬੁੱਝੇ ਗੁਰਮੁਖ ਸਾਰ ਗੁਰਮੁਖ ਜਿਨੇ ਜਾਣਿਆ ਤਿਨ ਕਿਚੇ ਸਾਹ ਬਾਸ ਸੱਚੇ ਸੱਚੇ ਰਲ ਮਿਲੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਗਲ ਦੁਆਰ ਕੋ ਛਾੜ ਕੇ ਗਏ ਹੋ ਤੁਹਾਰ, ਉਹ ਦੁਆਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra,

Why, you know.

Vahe Nira, Vahe Nira, Vahe Nira, Vahe Nira.

Why?

Why?

Vai,

Vaheguru.

Vaidra, Vaidra, Vaidra, Vaidra, Vaidra.

Bye.

Vaheguru, Vaheguru, Vaheguru, Vaheguru, Vaheguru, Vaheguru.

0: ਕੋਟ ਤੇਰੀ ਜਗ ਜੀਵ ਨਾ ਮੇਰੇ ਠਾਕੁਰ ਅਗਮ ਅਗਾਦ ਪੈ ਕਿਰਪਾ ਲਗ ਸਾਈਆਂ ਨੱਠੇ ਸੋਗ ਸੰਤਾਪ ਤੱਤੀ ਵਾਹ ਨ ਲਗ ਗਈ ਸਤਿਗੁਰ ਰੱਖੇ ਆਪ ਗੁਰ ਨਾਰਾਇਣ ਦਇਓ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁੱਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ
1: ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਤੂੰ ਨਿਰੰਕਾਰ ਤੂੰ ਸਦਾ ਸਲਾਮਤ ਤੂੰ ਠਾਕੁਰ ਉੱਚ ਭਗਵਾਨ ਨਾਨਕ ਕੀ ਪ੍ਰਾਪ ਬੇਨ
0: ਆਪਣੀ ਭਗਤੀ
1: ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਤੂੰ ਨਿਰੰਕਾਰ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਠਾਕੁਰ ਉੱਚ ਭਗਵਾਨ ਨਾਨਕ ਕੀ ਪ੍ਰਾਪ ਬੇਨਤੀ ਆਪਣੀ ਭਗਤੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਕੋਟ ਕੋਟ ਪ੍ਰਣਾਮ ਭੁੱਲ ਚੁੱਕ ਮਾਫ ਤੇ ਚਰਨ ਕਮਲਾ ਪਾਸ ਬਹੁਤ ਬਹੁਤ ਧੰਨਵਾਦ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਵਾਤਾ ਉੱਠ ਗਏ ਸਵਾ ਮਲੇਸ਼ਕਰ ਕੂੜਾ ਪ੍ਰਸਾਦ ਡਾਂਕਾ ਵਾਜੇ ਫਤਿਹ ਕਾ ਲੰਕਾਰ ਅਵਤਾਰ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰੇਵਤਾ ਜਗ ਮਗ ਜੋਤ ਬਰਾਜ ਜੀ ਅਬਚਲ ਨਗਰ ਮਜਾਰ ਸ੍ਰੀ ਸੱਚਖੰਡ ਕੇ ਦਰਬਾਰ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।

ਰੱਖੋ ਰੱਖਣ ਹਰ ਦਿਆਲ ਨਾਨਕ ਕਰਕੇ ਬੋਲੇ। ਸੱਜਣ ਸੱਚਾ ਪਾਤਸ਼ਾਹ ਸਿਰਸਾ ਦੇ ਸਾਹੂ ਜਿਸ ਪਾਸ ਬੈਠਿਆ ਸੋਹੀ ਸਵਨਾ ਦਾ ਬੇਸਾਹੂ ਜਿਸ ਪਾਸ ਬੈਠਿਆ ਸੋਹੀ ਹੈ

ਅਛਰਤ ਰਾਜ ਬਿਸ਼ਰਤ ਦੁੱਖ ਪਾਇਆ ਸੋਗਤ ਪਈ ਹਮਾਰੀ ਰਾਜ ਭੁਅੰਗਮ ਪ੍ਰਸੰਗ ਜੈਸੀ ਹਰ ਅਵਕਾਸ਼ ਮਰਮ ਨਾ ਜਨਾਇਆ ਅਨਕ ਕਟਕ

ਸਭ ਘਟ ਭੁਗਵੈ ਸੋਈ ਕਹਿ ਰਵਿਦਾਸ ਹਾਥ ਪੈ ਨੀਰੈ ਸਹਿਜੇ ਹੋਏ ਸੋ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

そうそう。

ਵਾਰੀ ਜੀਉ ਵਾਰੀ ਸੁਖ ਸਹਿਜ ਸਮਾਧ ਲਗਾਵਣਿਆ।

ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹੋਵੇ ਮਾਰੇ ਨਾਮ ਪਦਾਰਥ ਨੂੰ ਨਿਧਵਾਏ ਤ੍ਰੈ ਗੁਣ ਮੇਟ ਸਮਾਵਣਿਆ ਹੋਮੇ ਕਰੇ ਨੇ ਕਰਮੀ ਨਾ ਹੋਵੇ ਗੁਰ ਪ੍ਰਸਾਦੀ ਹੋਮੇ ਖੋਵੇ।

ਸਤਿਗੁਰ ਸੇਵੇ ਸੋਜਨ ਲਿਖੇ ਨਾਨਕ ਨਾਮ ਵਸੇ ਕਟੇ ਅੰਤਰ ਗੁਰ ਕਿਰਪਾ ਤੇ ਪਾਵਣਿਆ ਮਾਜ ਮਹੱਲਾ ਤੀਜਾ ਮਾਇਆ ਮੋਹ ਜਗਤ ਹਰਵਾਇਆ ਤ੍ਰੈ ਗੁਣ ਦਿਸੇ ਮੋਹੇ ਮਾਇਆ ਗੁਰਪ੍ਰਸਾਦੀ ਕੋ ਬਿਰਲਾ ਬੁਝੇ ਚੌਥੇ ਬਦਲੇ ਉਲਾਉਣਿਆ ਰਾਹ ਵਾਰੀ ਜਵਾਰੀ ਮਾਇਆ ਮੋਹ ਸ਼ਬਦ ਚਲਾਉਣਿਆ

ਗੁਰਮੁਖ ਮਨਮੁਖ ਵੇਮੁਖੀਆ ਗੁਰਮੁਖ ਲਈਏ ਮਨ ਵਿਛੜੇ ਗੁਰਮੁਖ ਬਿਦ ਪ੍ਰਟਾਈਓ ਗੁਰਮੁਖ ਅਕਰਜ ਤਵ ਸਦਾ ਗੁਰਮੁਖ ਦੇਸ਼ ਦੁੱਖ ਸੁਖ ਸਮਸਤਾ

ਸਿਮਰਨ ਕਰ ਸਿੰਘ ਰਾਮ ਸਰਬ ਸਿੰਘਾ ਸਿੰਘਾਰ ਤਬੋ ਨਾਸਾ ਸਣਦੇ ਹੀ ਸੌ ਕਾਵਾਂ ਪ੍ਰਭ ਸਵਾਮੀ ਕੰਤ ਮਿਉਣਿਆ ਮੀਤ ਸਜਣ ਸਭ ਜਾਮ।

ਸੁਣ ਪ੍ਰੇਮ ਉਮਾਹੜਾ ਕਿਉਂ ਮਿਲ ਗਏ ਹਰਾਏ ਮਨ ਤਨ ਪਿਆਸ ਦਰਸ਼ਨ ਹੋਈ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ

ਜਹ ਮਨ ਤਨ ਮੌਲਿਆ ਰਾਮ ਸਿਉ ਸੰਗ ਸਾਧ ਸਹਿਲੜੀਆ ਸਾਧ ਜਨਾ ਤੇ ਭਾਰੀ ਸੇ ਰਹਿਣ ਅੱਕੇ ਲੜੀਆ ਤਿੰਦੋ ਕਾ ਕਬੂ ਨਾ ਉਤਰੇ ਸੇ ਜਉ ਕੇ ਵਸ ਬਣਿਆ ਜਿਨੀ ਰਾਵਿਆ ਪ੍ਰਭ ਬਣਾ ਸੇ ਦਿਸਣ ਦਿਸ ਖੜਿਆ

ਭਗਤਾਂ ਤੇ ਸਾਰੀਆਂ ਜੋੜਕ ਤੇ ਨਾਇਆ ਕਰਦਾ ਆਪ ਬੋਲੇ ਨਾ ਭੁਲੇ ਕਿਸੇ ਨਾ ਬੁਲਾਇਆ ਭਗਤਾਂ ਪੇ ਮੇਰੀਆਂ ਜਿਨ ਸੱਚਾ ਸੱਚ ਕਮਾਇਆ ਐ ਸਾਰੀ ਆਪ ਖੁਆਈਆਂ ਜਿਨੀ ਕੋਲ ਬੋਲ ਬੋਲ ਵਿਖਾਇਆ ਚੱਲਣ ਸਾਰ ਨ ਜਾਣੀ ਕਾਂ ਕ੍ਰੋਧ ਵਿਸ ਵਧਾਇਆ ਭਗਤਾਂ ਕਰਨਾ ਤਿਆਗਰੀ ਜਿਨੇ ਅੰਦਰ ਨਾ ਦਾਇਆ ਦਸ ਦਸ ਹੋਏ ਗਏ ਜਿਨ ਵਿੱਚੋਂ ਆਪ ਗਾਇਆ।

ਤੋਰ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਕਜਲੇ ਕੇਤੀ ਜੁੱਡੀ ਨਾਲ ਬੋੜੀ ਸੱਚਾ ਭੋਜਨ ਪਾਓ ਸਤਿਗੁਰ ਦੱਸਿਆ ਸੱਚੀ ਮਧਿਆਏ ਸੱਚ ਵਿਗਸਿਆ ਸੱਚੇ ਕੋੜ ਦਰਾਏ ਨਿਜ

ਪਾੜੀ ਭੈਣ ਸੱਚੇ ਸਾਵਾ ਕੋੜ ਕੋੜ ਗਵਾਈਏ ਭੈਣ ਸੱਚੇ ਗੁੜਿਆਰ ਪਰ ਚਲਾਈਏ ਭੈਣ ਸੱਚੇ ਤਨਸ਼ਾਰ ਸ਼ਾਰ ਚਲਾਈਏ ਭੈਣ ਸੱਚੇ ਸਭ ਕਜੇ ਪੈਂਜੇ ਖਾਈਏ ਭੈਣ ਸੱਚੇ ਦਰਬਾਰ ਭੈਣ ਸੱਚੇ ਦਰਬਾਰ ਕੋਈ ਨਾ ਪਾਈਏ ਕੂੜੇ ਲਾਲ ਚ ਲੱਗ ਮੈਲ ਪਾਈਏ ਸਭ ਜਗ ਟੰਗ ਟੰਗ

ਟੱਬਰ ਤੋਂ ਦਾਈ ਉਹਨਾਂ ਪਿੰਡਾਂ ਬੱਦਲ ਗਿਰਿਆ ਨਾ ਦੀਵਾ ਮੋਇਕ ਤੋਂ ਬਾਈ ਅੜਸ ਤੀਰਥ ਤਿੰਨ ਟਾਈ ਬ੍ਰਾਹਮਣ ਨਾ ਖਾਈ ਸਦਾ ਗਰੀਬ ਇੱਧਰਾਂ ਦੀ ਮੱਥੇ ਟਿੱਕੇ ਨਾਈ ਚੁੰਡੀ ਪਾਏ ਪਾਏ ਨੇ ਤਾਂ ਮਰੇ ਦੜ ਤੇ ਬਣ ਜਾਈ ਲੱਕੀ ਕਾਸੀ ਅਤੇ ਵਮਣ ਅੱਗੋਂ ਵਜੋਂ ਜਾਈ ਨਾ ਏ ਜੋਗੀ ਨਾ ਹੋਏ ਜੰਗਮ ਨਾ ਏ ਕਾਜੀ ਮੁਲਾ ਦੋਏ ਵਗੋਏ ਫਰੇ ਵਗੋਤੇ ਮਿੱਟੀ ਵਰਤੇ ਗੱਲਾ ਜੀਆਂ ਮਾਰ ਜੋ ਹਾਲੇ ਸੋਈ ਉਹ ਨਾ ਕੋਈ ਰੱਖੇ ਦਾਨੂ ਤੇਸਰਾ ਨੂੰ ਵੰਜੇ ਬਸ ਮਹੇਸ਼ਰ ਕਰਦੇ ਪਾਣੀ ਵਿੱਚ ਰਤਮ ਨੇ ਮੇਰ ਕੀ ਆ ਮਾਂ ਦਾਣੀ ਅੜਸਾ ਤੀਰ ਦੇ ਵੀ ਦਾਵੇ ਪੁਰ ਵੀ ਲੱਗੇ ਪਾਣੀ

ਕਰੇ ਚੋਰੀ ਵਰਿਆਰੀ ਹੰਸ ਝਲਿਆ ਤੋਂ ਪਿੱਛੇ ਰਹੀਆਂ ਛੱਡੜ ਹੋਈਆਂ ਨਾਰੀ ਤੂੰ ਕਾਇਆ ਰਹੀ ਸੁਣਨ ਤਰ ਤੁਸ ਕਰਮ ਆਇਆ ਕਰ ਚੋਰੀ ਮੈਂ ਜਾ ਕੇ ਤਾਂ ਮਨ ਪੱਲਾ ਪਾਇਆ।

ਸਿੰਘ ਅੰਮ੍ਰਿਤ ਦਾਤਾ ਗਾੜੀ ਜੇਤੀ ਮਲਾ ਵੈਲਾ ਮੰਦਰਾਂ ਤੇ ਕੱਟ ਮੰਦਰਾਂ ਤੇ ਕੱਟ ਪਿਤਾ ਦਾ ਕਾਇਆ ਕੀਜੇ ਕਹਿੰਦਾ ਦਾ ਪੰਚ ਵਸ ਕੀਜੇ ਰਾਵਲ ਇਮਨ ਕੀਜੇ ਡਾਂਡਾ ਦਾ

ਕਹਿੰਦੀ ਰੰਗਾਦਾ ਤਰਪਾਵਣ ਤਾਰਨ ਆਰਾਮੀ ਏਕ ਨਾ ਚੇਤ ਸੰਧਦਾ ਕਰ ਪਟਾਂਗ ਕਰ ਪਟੰਬ ਕਲੀਮਲ ਆਵਸ ਸੰਸਾ ਮੋਲ ਨਾ ਜਾਵਦਾ ਏਕ ਸਰੀ ਜੇ ਚਿਤਰਾਵੇ ਲਭ ਲੋਗੇ ਤਾਵਦਾ ਜਪੇ ਜਪ ਸੰਦਰਜਨ ਰਚਸਮਨਾ ਕਿਆ ਬੋਲੇ ਚੌਂਕੀ ਕੌਣ ਕਨਰਾ ਕਾਇਆ ਕੌਲੀ ਹੰਸਣਾ ਮੇਰੀ ਮੇਰੀ ਕਿਆ ਬਿਆਣੀਤਾ ਪ੍ਰਣ ਨੰਗ ਨੰਗਿਤਾ ਜੇ ਫਿਰ ਪਾਛੇ ਪਛਤਾਣੀ ਦਾ ਗੌੜੀ ਚੇਤੀ ਮਲਾ ਪਹਿਲਾ ਔਕਦ ਮੰਤਰ ਮੋਲ ਮਨੇ ਕੇ ਜੀ ਕਰ ਦ੍ਰਿੜ ਕਰ ਜੈ ਦ੍ਰਿੜ ਚਿਤਕੀ ਜੇਰੇ ਜਨਮ ਜਿਨੇ ਕੇ ਭਾਵ ਕਰੋਗੇ ਕਾਟਣ ਹਰ ਹਾਲੀ ਜੇਰੇ ਮਨ ਏਕੋ ਸਾਹਿਬ ਪਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਮਾਏ ਲੱਕਣਾ ਲੱਕਣਾ ਜਾਈ ਰੇ ਰਾਹ ਸੱਕਰ ਖੰਡ ਮਾਇਆ ਤਰ ਮੀਟੀ ਹਮ ਤੋ ਪੰਡ ਜਾਈ ਰੇ।

ਦਿਖਾਈ ਦੇ। ਸੋਬਰ ਬਰੇ ਨਾ ਹੋਏ ਮੁੜੇ ਜੋਰ ਤੇਰੰਗ ਵੇਲੇ ਤਿਰਕੀ ਪੰਕ ਹੋਵੇ ਤੋ ਨਾਨਕ ਤੋਂ ਮੁੜਾ ਕੇ ਵਾਈ ਦੇ ਗੋਲੀ ਜੇ ਤੀ ਮਲਾ ਵੇਲਾ।

ਕਿਵੇਂ ਮੰਗ ਉਡਾਏ। ਹੱਟ ਵਟਣ ਵਿੱਚ ਮੰਦਰ ਬੰਨੇ, ਕਰ ਚੋਰੀ ਕਰਾਵੇ, ਅੱਗੋਂ ਦੇਖੇ ਪਿੱਛੋਂ ਦੇਖੇ, ਤੁਸੀਂ ਕਾਂ ਲਵਾਏ, ਤੜਤੀ ਸਾਉਣਾ ਉਹ ਕਰਦੇ ਕਿ ਹੱਟ ਵਟਣ ਵਿਚਾਰਾ ਲੈ ਕੇ ਤਕੜੀ ਤੋਲਣ ਲੱਗਾ, ਕਾਠੀ ਮੈਂ ਵਿਚਾਰਾ

ਤਿਹਨਾ ਹੁਕਮ ਜਾਏ, ਗੁਰ ਤੇ ਸਾਧੂ ਸੇ ਮਨਾਏ, ਗੁਰ ਤੇ ਪਵਿੱਤ ਪਾਂ ਸੋ ਜੋਏ, ਗੁਰ ਤੇ ਸ਼ਬਦ ਮਿਲਾ ਹੋਏ, ਵਾਹਿਗੁਰੂ ਸਭ ਪਰਮ ਲਾਣੀ, ਬਿੰਦਾ ਵੀ ਬਹੁਤਾ ਦੁਖਮਾਈ।

ਜਿਸ ਨੂੰ ਬਖਸ਼ ਦੀ ਵਡਾਈ ਗੁਰਮੁਖ ਸਾਧ ਹਰਮਨ ਸਿੰਘ ਮਨਾਈ ਰਾਉ ਗੁਰਮੁਖ ਕਰਨੀ ਘਰ ਪਾਏ ਤਾਂ ਇਸ ਮਨ ਕੀ ਸੋਚੀ ਪਾਏ ਮਨ ਮੈਂ ਮਤ ਮੈਂ ਕਲਮਿਕ ਦਾਰਾ ਗੁਰੰਕ ਸਮਾਰ ਜਵਾਲਣ ਹਰਾ ਮਨ ਸਾਧ ਸਤ ਜਨ ਕੋਏ ਅਚਰ ਚਰੇ ਤੰਦ ਮੋਰੇ ਗੁਰਮੁਖੇ ਮਨ ਲਿਆ ਸਮਾਰ ਹਮੀ ਵਿੱਚੋਂ ਤਿਵਕਾਰ ਜੋ ਤਨ ਰੱਖੇ ਬੁਲਾਏ ਕਦੇ ਨਾ ਵਿਛੜੇ ਸ਼ਬਦ ਸਮਾਏ ਆਪਣੀ ਗਲਾ ਵੀ ਜਾਣੇ ਨਾਨਕ ਗੁਰਮੁਖ ਨਾਮ ਜਾਣੇ ਗੌੜੀ ਕੁਆਰੇ ਨੀ ਮਲਾ ਦੀ ਜਾ ਹਮੀ ਵਿੱਚ ਸਭ ਜਗ ਬਹੁਰਾਨਾ

ਦੇਜਾ ਜਿੰਨਾ ਗੁਰਮੁਖ ਜਿੰਨਾ ਗੁਰਮੁਖ ਦਇਆ ਜਿੰਨਾ ਗੁਰਮੁਖ ਦਇਆ ਤੈਨੂੰ ਪੁੱਛ ਜਾਏ ਕਰ ਸਿਉ ਅਤੇ ਮਨ ਵਧਾਏ ਸਿਹਤ ਨੂੰ ਅੰਤਰ ਨਾ ਕਮਾਏ।

ਅੰਦਰ ਭਗਤਾਂ ਕੋ ਸ਼ਬਦ ਹੋਏ, ਗੁਰਮਤਿ ਬਿਰਲਾ ਪੂਜੇ ਕੋਏ, ਨਾਨਕ ਨਾਮ ਸਮਾਇ ਹੋਏ, ਗੌੜੀ ਕੁਆਰੇ ਰੀ ਮਲਾ ਦੇਜਾ, ਗੁਰ ਸੇਵਾ ਜੋਗ ਚਰ ਹੋਏ, ਪੂਰਾ ਜਨਕਾਰ ਕਮਾਇ ਕੋਏ, ਅਕੁੱਟ ਨਾਮ ਧਨ ਹਰ ਤੋੜ ਨਾ ਹੋਈ, ਐਤੇ ਸਦਾ ਸੁਖ ਧਰ ਸੁਭਾਈ, ਈਮਨ ਮੇਰੇ ਪਰਮ ਕੀਜੀਏ, ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੇ।

ਸਹੁਰੇ ਵਾਸ ਪਾਇਆ, ਗੁਰਮੁਖ ਸਹਿਜ ਅਸਵਾਣੀਆਂ ਹਰ ਹਰ ਮਨ ਪਾਇਆ, ਸੰਸਰੇ ਪੀਏ ਫਿਰ ਵਸੇ ਕਹੋ ਕੇ ਤਬੇ ਦਵਾਈਏ, ਆ ਨਿਰੰਜਨ ਰਾਖੇ ਆਪੇ ਮੈਂ ਲਾਈਏ ਰਹੋ, ਆਪੇ ਹੀ ਪ੍ਰਭ ਦੇ ਮਤ ਹਰ ਨਾਮ ਤੇ ਆਈਏ ਬਾਗੀ ਸਤਿਗੁਰ ਮਿਲੇ ਮੁੱਖ।

ਕੇ ਕਰੋ। ਅੰਮ੍ਰਿਤ ਨਾ ਪੀਓ ਮੇਰੇ ਭਾਈ, ਸਿਮਰ ਸਿਮਰ ਸਭ ਤੋ ਤਮ ਜਾਈ, ਤਾਜਮਾਨ ਜਨਮ ਮਰਨ ਵਾਰੋ, ਹਰ ਕੇ ਦਾਸ ਕੇ ਚਰਨ ਨਮਸਕਾਰੋ। ਸਾਂਸ ਸਾਂਸ ਬ੍ਰਹਮ ਨੇ ਸਵਾਲੇ, ਸੋ ਤਨ ਸੰਚਿਓ ਜੋ ਚਾਲੇ ਨਾਲੇ, ਤਿਸੇ ਬਰਾਬਰ ਜਿਸ ਮਰਤੰਗ ਭਾਗ, ਕਹੋ ਨਾਨਕ ਤਾਂ ਕੀ ਚਰਨੀ ਲਾਗ। ਗੌੜੀ ਮਹੱਲਾ ਵਜੋਂ ਸੋਕੇ ਹਰੇ ਕੀਏ ਕਿਰਮਾਏ, ਅਮਰਤ ਦੈਟ ਸਾਂਝ ਜਵਾਏ, ਕਾਟੇ ਕਾਟ ਪੂਰੇ ਗੁਰਦੇਵ, ਸੇਵਕ ਕੋ ਦੀਨੀ ਆਪਣੀ ਸੇਵ ਰਾਓ। ਮਿਟ ਗਈ ਚਿੰਤਾ ਭਨੀ ਮਨ ਆਸਾ, ਕਰ ਦਇਆ ਸਤਿਗੁਰਦਾਸਾ, ਦੁੱਖ ਨਾ ਟੇ ਸੁੱਖ ਆਏ ਸਵਾਏ, ਟੀਲ ਨਾ ਭਰੀ ਜਾ ਗੁਰ ਫਰਮਾਏ, ਈਸ਼ਮੁਨੀ ਪੂਰੇ ਗੁਰ ਮਿਲੇ, ਨਾਨਕ ਤੇ ਜਨ ਸੋ ਬਲ ਬਲੇ। ਗੌੜੀ ਮਲ

ਮੈਂ ਬ੍ਰਹਮ ਕਾ ਨਾਉ ਸਗਲ ਰੋਗਾ ਮੈਂ ਸਤਾਉ ਸਹਿਜ ਸੁਭਾਏ ਬੋਲੇ ਹਰਬਾਣੀ ਆਠ ਪੈਰ ਪ੍ਰਭ ਸਿਮਰੋ ਪ੍ਰਾਣੀ ਦੋ ਦਰਦ ਜਮ ਨੇੜ ਨਾ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਵਜੋ ਭਲੇ ਦਿਨ ਸੁਭਲੇ ਸੰਜੋਗ ਜਿਤ ਬੇਟੇ ਪਾਰ ਬ੍ਰਹਮ ਜੋਗ ਉਹ ਮੇਲਾ ਕੋ ਹਮਲ ਜਾਉ ਜਿਤ ਮੇਰਾ ਮਨ ਜਾਪੇ ਹਰ ਨਾਉ ਰਹੋ ਸਭਨ ਮੂਰਤਾ ਸਭਲੋ ਕਰੀ ਜਿਤ ਰਸਨਾ ਉਚਰੇ ਹਰ ਹਰੀ ਸਫਲ ਓ ਮਾਤਾ ਸੰਤ ਨਮਸਕਾਰ ਚਰਨ ਪਨੀਤ ਚਲੇ ਹਰ ਮਾਰਗ ਕਹੋ ਨਾਨਕ ਭਲਾ ਮੇਰਾ ਕਰਮ ਜਿਤ ਬੇਟੇ ਸਾਧੂ ਕੇ ਚਰਨ ਗੌੜੀ ਮੱਲਾ ਵਜਾ ਗੁਰ ਕਾ ਸ਼ਬਦ ਰਾਖ ਮਨ ਮਾਹੇ ਨਾਮ ਸਿਮਰ ਚਿੰਤਾ ਸਭ ਜਾਏ ਬਿਨ ਭਗਵਤ ਨਾਹੀਨ ਕੋਏ ਮਾਰੇ ਰਾਖੇ ਕੋਈ ਰਹੋ

ਇਸ ਬਿਨਾ ਨਾਹੀ ਦੋ ਜਾ ਕੋਏ ਜਾ ਕੇ ਦੇਟ ਸਦਾ ਸੁਖੋਏ ਸਾਜਨ ਮੀਤ ਸਖਾ ਕਰੇਕ ਹਰ ਹਰ ਅੱਕਰ ਮਨ ਮੇ ਲੇਖ ਰਵਰ ਆ ਸਰਵਤਰ ਸਵਾਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਹੋਜਾ ਭੈ ਮੈਂ ਰਜਿਓ ਸਭ ਸੰਸਾਰ ਤਿਸ ਪੋ ਨਾਹੀ ਜਿਸ ਨਾਮ ਭੈ ਮੈਂ ਰਜਿਓ ਸਭ ਸੰਸਾਰਾ ਤਿਸ ਪੋ ਨਾਹੀ ਜਿਸ ਨਾਮ ਦਾਰਾ ਭਾਵਨਾ ਵਿਆਪੇ ਤੇਰੀ ਸਰਨਾ ਜੋ ਤਿਤ ਭਾਵੇ ਸੋਈ ਕਰਨਾ ਹਰ ਕਾ ਸੋਗ ਮੈਂ ਅਮਰ ਜਾਣਾ ਤਿੰਨ ਸੰਗ ਪਾਇਆ ਜੋ ਪ੍ਰਭਾਣਾ ਅਗਨ ਸਾਗਰ ਮਹਾ ਵਿਆਪੇ ਮਾਇਆ ਸੇ ਸੀ ਤਲ ਜਿਨ ਸਤਗੁਰ ਪਾਇਆ ਰਾਖ ਲੀਏ ਪ੍ਰਭ ਰਾਖਣ ਹਾਰਾ ਕਉ ਨਾਨਕ ਕਿਆ ਜਨ ਤਵਿਚਾਰਾ ਗੌੜੀ ਮੱਲਾ ਵਜਾ ਤੁਮਰੀ ਕਿਰਪਾ ਤੇ ਜਪੀਏ ਨਾਉ

ਰਾਮ ਨਾਮ ਬਿਨਾ ਨਾਹੀ ਮੁਖ ਪਾਗਾ, ਵਰਤ ਵੀ ਹੋਣ ਕਹਾਂ ਸੁਹਾਗਾ, ਨਾਮ ਸਾਰ ਲਗੇ ਅਨਸਵਾਏ, ਤਾਂ ਕਿ ਆਸ ਨਾਮ ਜੇ ਕਾਏ ਕਰਕੇ ਪਾ ਪ੍ਰਭ ਆਪਣੀ ਦਾਤ, ਨਾਨਕ ਨਾਮ ਜਪੇ ਦਿਨ ਰਾਤ, ਗੌੜੀ ਮਹੱਲਾ ਪੰਜਵਾਂ, ਤੂੰ ਸਮਰੱਥ ਤੂੰ ਮੇਰਾ ਸਵਾਮੀ, ਸਭ ਕੁਛ ਤੁਮ ਤੇ ਤੋਂ ਅੰਤਰ ਜਾਮੀ, ਪਾਰ ਬ੍ਰਹਮ ਪੂਰਨ ਜਨ ਓਟ, ਤੇਰੇ ਸਰਨ ਤੇ ਜਨ ਕੋਟ ਰਾਓ, ਜੇਤੇ ਜੀ ਤੇ ਸਭ ਤੇਰੇ, ਤੋੜੀ ਕੇ ਪਾਤੇ ਸੁਖ ਤੇਰੇ, ਜੋ ਕਿਸ ਵਰਤੇ ਸਭ ਤੇਰਾ ਪਾਣਾ, ਹੁਕਮੇ ਬੂਝੇ ਸੋ ਸੱਚ ਸਮਾਣਾ, ਘਰ ਕੇ ਬਾਦੀ ਜੇ ਪ੍ਰਵਧਾਨ, ਨਾਨਕ ਸਿਮਰੇ ਨਾਮ ਦਾਨ, ਗੌੜੀ ਮੱਲਾ ਵਜਾਂ।

ਜਾਂ ਕਿ ਹਰਮ ਸਿਆ ਮਨ ਬਾਹੀ ਤਾਂ ਕੋ ਲੋਕ ਸੁਪਨੇ ਵੀ ਨਾਹੀ ਰਹੋ ਸਰਵਦਾਨ ਰੱਖੇ ਜਨਮ ਬਾਹੀ ਤਾਂ ਕਿ ਸੰਗ ਕਿਰਵਦੋ ਜਾਏ ਜਾਂ ਕਿ ਮਹਿਮਾ ਕਥਨ ਜਾਏ ਪਾਰ ਬ੍ਰਹਮ ਜਨ ਰਹਿ ਅਸਮਾਏ ਕਰਕੇ ਮਾ ਪ੍ਰਭ ਬਿਨ ਅਸਨੀਜੇ ਦਾਸ ਕੀ ਦੂਰ ਨਾਨਕੋ ਦੀਜੇ ਗੌੜੀ ਮੱਲਾ ਵਜਾ ਹਰ ਸਿਮਰਤ ਤੇਰੀ ਜਾਏ ਮਲਾਏ ਸਰਵ ਕਲਿਆਣ

ਮਹਾਮਦਾਰਤਮ ਰਾਜਾਗਾ ਬਿਕਰ ਸਾਗਰ ਤੇਜਾਂ ਤਰੇ ਨਾਨਕ ਜਾਂ ਕੋ ਨਦਰ ਕਰੇ ਗੌੜੀ ਮੁੱਲਾ ਵਜਾਂ ਹਿਰਦੇ ਚਰਨ ਕਮਲ ਪ੍ਰਭ ਤਾਰੇ ਪੂਰੇ ਸਤਗੁਰ ਮਿਲਣ ਤਾਰੇ ਗੁਆਮ ਇਹਦਾ ਗੁਣ ਗਾਓ ਮੇਰੇ ਭਾਈ ਮਿਲ ਸਾਧੂ ਹਰ ਨਾਮ ਤਿਆਈ ਰਹੋ ਜ਼ੁਲਮ ਦੇ ਹੋਈ ਪਰਵਾਨ ਸਤਗੁਰ ਦੇ ਪਾਇਆ ਨਾਮ ਸਾਨ ਹਰ ਸਿਮਰਤਾ ਪੂਰਨ ਹੋਰ ਪਾਇਆ ਸਾਧ ਸੰਗ ਪੈ ਪਰ ਮਿਟਾਇਆ ਜਤ ਕਤ ਦੇਖੋ ਤਰਿਆ ਸਮਾਏ ਨਾਨਕ ਦਾਸ ਹਰ ਕੀ ਸ਼ਰਨ ਆਏ ਗੌੜੀ ਮਹੱਲਾ ਵਜਾਂ ਗੁਰਗ ਜੀ ਕੇ ਦਰਸ਼ਨ ਕੋ ਵਜਾਓ ਜਪ ਜਪ ਜੀਵਾਂ ਸਤਿਗੁਰ ਨਾਉ ਪਾਰਮ ਪੂਰਨ ਗੁਰਦੇਵ ਕਰਕੇ ਪਾਲ ਲਾਗੂ ਤੇਰੀ ਸੇਵ ਰਾਉ ਚਰਨ ਕਮਲ ਹਿਰਦੇ ਤਾਰੀ ਮਨ ਤਨ ਤਨ ਗੁਰ ਪ੍ਰਾਨ ਤਾਰੀ ਸਫਲ ਜਨਮ ਹੋਏ ਪ੍ਰਵਾਨ ਗੁਰ ਪਾਰਮ ਨਿਰਗਰ ਜਾਨ ਸੰਤ ਤੋਰ ਭਾਈ ਵਡਭਾਗੀ ਨਾਨਕ ਗੁਰ ਭੇਟਤ ਹਰ ਸਿਮਰ ਬਲਾਗੀ ਗੌੜੀ ਮੱਲਾ ਪੰਜਵਾਂ ਕਰੇ ਦੋ ਕਰਮ ਦਿਖਾਵੇ ਹੋਰ ਰਾਮ ਕੀ ਦਰਗੇ ਭਾਦਾ ਚੋਰ ਰਾਮ ਰਮੇ ਸੋਈ ਰਮਣ ਜਲ ਤਲ ਮਈਅਲ ਇਕ ਸਮਾਣ ਰਾਓ ਅੰਤਰ ਮੈਕਾ ਮੌਕੇ ਅੰਮ੍ਰਿਤ ਸਮਾਣੇ ਜੰਪਰ ਬਦਾ ਚੋਟਾ ਖਾਏ ਅਨਕ ਪੜਦੇ ਮੈਂ ਕਮਾਵੇ ਵਕਾਰ ਖਿਰਮੇ ਪ੍ਰਗਟ ਹੋਏ ਸੰਸਾਰ ਅੰਤਰ ਸਾਚ ਨਾਮ ਰਖਲਾਤਾ ਨਾਨਕ ਤਿਸ ਕਿਰਪਾਲ ਦਾਤਾ ਗੌੜੀ ਮਹੱਲਾ ਵਜਾ ਰਾਮ ਰੰਗ ਕਦੇ ਉਤਰਨ ਜਾਏ ਗੁਰਪੁਰਾ ਜਿਸ ਦੇਵ ਜਾਏ ਹਰ ਰੰਗ ਰਾਤਾ ਸੋ ਮਨ ਸਾਚਾ ਲਾਲ ਰੰਗ ਪੂਰਨ ਪ੍ਰਮਦਾਤਾ ਰਾਓ ਸੰਤੇ ਸੰਗ ਪੈ ਸੁਗੁਣ ਗਾਏ ਤਾਕ ਰੰਗ ਨਾ ਉਤਰ ਜਾਏ ਬਹਿਨਾ ਹਰ ਸਿਮਰਨ ਸੁਗਨੀ ਪਾਇਆ ਆਨ ਰੰਗ ਵੀ ਕੇਸਾ ਮਾਇਆ ਗੁਰੰਗੇ ਸੇ ਭਏ ਨਿਹਾਲ ਕਉ ਨਾਨਕ ਗੁਰ ਭਏ ਦਿਆਲ ਗੌੜੀ ਮੱਲਾ ਵਜਾ ਸਿਮਰਥ ਸਵਾਮੀ ਕਿਰਪਿਕ ਨਾਸੇ ਸੋਗ ਸਹਿਜ ਆਨੰਦ ਨਿਵਾਸੇ ਰਾਮ ਜਨਾ ਕੋ ਰਾਮ ਭਰੋਸਾ ਨਾਮ ਜਪਤਾ

ਦਾ ਭਰਮ ਤਾਂ ਕਾ ਬਾਗਾ ਹਰ ਤਨ ਕੋ ਵਾਪਾਰੀ ਪੂਰਾ ਜਸੇ ਨੂੰ ਆਜੇ ਸੋ ਜਨ ਸੂਰਾ ਰਹਾਉ ਜਾਂ ਕੋ ਭਏ ਕਿਰਪਾ ਸਾਈ ਸੇ ਜਨ ਲਾਗੇ ਗੁਰ ਕੀ ਮਾਈ ਸੋਹ ਸਹਿਜ ਸਾਂਤ ਅਨੰਦਾ ਜਪ ਜਪ ਜੀਏ ਪਰਮਾਨੰਦਾ ਨਾਮ ਰਸ ਸਾਧ ਕਾਟੀ ਕਹੋ ਨਾਨਕ ਪ੍ਰਭਾ ਕਾਟੀ ਗੌੜੀ ਮਹੱਲਾ ਵਜਾ ਹਰ ਸਿਮਰਤ ਸਾਹਿਬ ਮਿਟੇ ਕਲੇਸ

ਮੰਗਾ ਕਿ ਅਰਪਿਕ ਸਾਹਿਬ ਦੁਆਏ ਘਰ ਕਿਰ ਭਾਵਰਾ ਬਦੀਨ ਦਿਆਲਾ ਨਾਨਕ ਦੀਜੇ ਸਾਦਰ ਵਾਲਾ ਗੌੜੀ ਮਹੱਲਾ ਵਜਾ ਜਿਸਕਾ ਦੀਆ ਭੈਣੇ ਖਾਏ ਤੇ ਸਿਵਾਸ ਕਿਉਂ ਮਨੇ ਮਾਏ ਮੈਂ ਖਸਮ ਵਿਸਾਰ ਆਨਕਾ ਲਾਗੇ ਕੌਡੀ ਬਦਲੇ ਰਤਨ ਤਿਆਗੇ।

ਦਾਸ ਕੋ ਤੁਹੀ ਵਡਿਆ।

ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰਿ ਅੰਤਰ ਜਾਮੀ ਗਉੜੀ ਮਹੱਲਾ ਪੰਜਵਾਂ ਆਹੜ ਬੈਰ ਸੰਗੀ ਬਟਵਾਰੇ ਕਰ ਕਿਰਪਾ ਪ੍ਰਭ ਲਏ ਨਿਵਾਰੇ ਐਸਾ ਹਰ ਸਰਮ

ਸਾਰਾ ਪੰਜਵਾਂ ਹਰ ਨਾਮ ਭਜਨ ਕਰ ਸੂਚੇ ਕੋੜ ਗ੍ਰਹਿਣ ਪੁੰਨ ਫਲ ਮੂਚੇ ਰਹਾਓ ਹਰਿ ਗੈ ਚਰਨ ਹਿਰਦੈ ਮਹਿ ਬਸੇ ਜਨਮ ਜਨਮ ਕੇ ਕਿਲ ਬਿਖ ਨਸੇ।

ਮੰਦਲ ਸੀਤਲ ਚਰਨ ਹਰ ਰਾਹ ਤੇ ਭੈ ਭੰਜਨ ਪ੍ਰਭ ਮਨ ਨਾ ਬਸਾਈ ਡਰਪਦ ਡਰਪਦ ਜਨਮ ਬਹੁਤ ਜਾਹੀ ਰਹਾ ਹੋ ਜਾ ਕੇ ਹਿਰਦੇ ਬਸਿਓ ਹਰ ਨਾਮ ਸਗਲ ਮਨੋਰਥ ਤਾਕੇ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਾਸ ਸੁਸਮਰਥ ਸਿਮਰ ਸਾਸ ਗਰਾਸ

ਕਲਬ ਸਾਹਿਬ ਹਿਰਿਆ ਸਭ ਸੁਰਤ ਨਾਮ ਭਗਵੰਤ ਪੂਰੇ ਗੁਰ ਕਾ ਨਿਰਮਲ ਮੰਤ ਚਰਨ ਕਮਲ ਹਿਰਦੈ ਮੈਂ ਜਾਪ ਨਾਨਕ ਪੇਖ ਜੀਵੇ ਪ੍ਰਤਾਪ ਗੁੜੀ ਮਹੱਲਾ ਪੰਜਵਾਂ ਧਨ ਉਥਾਨ ਗੋਬਿੰਦ ਗੁਣ ਗਾਏ ਕੁਸਲ ਕੇਮ ਪ੍ਰਭ ਆਪ ਬਸਾਏ ਰਹਾਉ ਬਿਪਤ ਤਾਂ ਜਹਾਂ ਹਰ ਸਿਮਰਨ ਨਾਹੀ ਕੋਟ ਆਨੰਦ ਜੈ ਹਰ ਗੁਣ ਗਾਹੀ ਹਰ ਬਿਸਰਿਆ ਦੁਖ ਰੋਗ ਕਨੇਰੇ ਪ੍ਰਭ ਸੇਵਾ ਜਮ ਲਗਨ ਨੇਰੇ ਸੁਗੜ ਭਾਗੀ ਨਿਚਲ ਸਾਨ ਜੈ ਜਪਿਆ ਪ੍ਰਭ ਕੇਵਲ ਨਾਮ ਜੈ ਜਾਈਏ ਤੇ ਨਾਲ ਮੇਰਾ ਸਵਾਮੀ ਨਾਨਕ ਮਿਲਿਆ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਜੋ ਪ੍ਰਾਣੀ ਗੋਬਿੰਦ ਤਿਆਵੈ ਪੜਿਆ ਨਪੜਿਆ ਪਰਮਗਤ ਪਾਵੈ ਸਾਧੂ ਸੰਗ ਸਿਮਰ ਗੋਪਾਲ ਬਿਨ ਨਾਵੈ ਝੂਠਾ ਧਨ ਮਾਲ ਰਹਾਉ ਰੂਪਵੰਤ ਸੋ ਚਤੁਰ ਸਿਆਣ

ਗੋੜੀ ਮਹੱਲਾ ਪੰਜਵਾਂ। ਸਾਬਤ ਨਿਰਮਲ ਕਹੀਤ ਧੀਰ, ਰਾਮ ਰਸਾਇਣ ਪੀਵਤ ਬੀਰ, ਹਰ ਕੇ ਚਰਨ ਹਿਰਦ ਕਰ ਓਟ, ਜਨ ਮਰਨ ਤੇ ਹੋਵਤ ਛੋਟ ਰਾਵ।

ਅੰਮ੍ਰਿਤ ਨਾ ਬਣਾ। ਰਾਮ ਰਸ ਕੀ ਜੈ ਝੋਲ ਮਹਾਰਸ ਹਰ ਅੰਮ੍ਰਿਤ ਪੀਜੈ ਰਹਾਉ। ਨਿਰਮਲ ਉਦਕ ਗੋਬਿੰਦ ਕਾ ਨਾਮ ਮਜਨ ਗਰਤ ਪੂਰਨ ਸਭ ਕਾਮ ਸੰਸੰਗ ਤੈ ਗੋਸ਼ਟ ਹੋਏ ਕੋਟ ਜਨਮ ਕੈ ਕਿਲ ਵਿਖੋਏ।

ਦਾ ਮਨ ਧਨ ਤੁਰ ਲਿਖਿਆ ਕਹੂ ਗਜਨਾ ਵਤ ਵਿਖਿਆ ਰਹਾਓ ਵਿਕਟ ਗੌਰੀ ਜਿਨ ਜਿਨ ਖਾਈ ਤਾਗੀ ਤ੍ਰਿਸ਼ਨਾ ਕਹੂ ਨਾ ਜਾਈ ਦਾਰਨ ਦੁੱਖ ਦਿੱਤਰ ਸੰਸਾਰ ਰਾਮ ਨਾਮ ਬਿਨ ਕੈਸੇ ਉਤਰ ਸਪਾਰ ਸਾਧ ਸੰਗ ਮੇਲ ਦੁਇ ਕੁਲ ਸਾਧ ਰਾਮ ਨਾਮ ਨਾਨਕਿਆ ਰਾਧ ਗੋੜੀ ਮਹੱਲਾ ਪੰਜਵਾਂ।

ਸਰਨਾਈ ਗੋੜੀ ਮਹੱਲਾ ਪੰਜਵਾਂ ਨੇਤਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਭਈ ਸੇਵ ਰਹਾਉ ਸੀਤਲਾ ਤੇ ਰੱਖਿਆ ਬਿਹਾਰੀ ਪਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਸਤੰਗ ਹਰੇ ਅੰਮ੍ਰਿਤ ਪੀਵੈ ਗੋੜੀ ਮਹੱਲਾ ਪੰਜਵਾਂ ਹੁਣ ਧਨ ਉਹ ਮਸਤਕ ਧਨ ਤਿਰ ਨੇਤ ਧਨ ਉਹ ਭਗਤ ਜਿਨ ਤੁਮ ਸੰਗਹੇਤ ਨਾਮ ਬਿਨਾ ਕੈਸੇ ਸੁਖ ਲਹੀਏ ਰਸਨਾ ਰਾਮ ਨਾਮ ਜੈਸ ਕਹੀਐ ਰਹਾਉ ਤੈਨੂੰ ਉੱਪਰ ਜਾਈਏ ਕੁਰਬਾਨ ਨਾਨਕ ਜਿਨ ਜਪਿਆ ਨਿਰਬਾਨ ਗੋੜੀ ਮਹੱਲਾ ਪੰਜਵਾਂ ਤੂੰ ਹੈ ਮਸਲਾ ਤੂੰ ਹੈ ਨਾਲ ਤੂੰ ਹੈ ਰੱਖ ਸਰ ਸੰਭਾਲ ਐਸਾ ਰਾਮ ਦੀਨ ਦੁਨੀਆ ਸਹਾਈ ਦਸ ਕੇ ਪੈਜ ਰੱਖੇ ਮੇਰਾ

ਤਨ ਮਸਤਕ ਚਰਨ ਕਮਲੇ ਪਰਸ ਗੋਬਿੰਦ ਕੇ ਟਹਿਲ ਸਫਲ ਇਹ ਕਾਇਆ ਸੰਤ ਪ੍ਰਸਾਦ ਪਰਮ ਪਦ ਪਾਇਆ ਹੈ ਜਨ ਗਗਨੀ ਆਪ ਸਹਾਇ ਸੁਖ ਪਾਇਆ ਲਗਦਾ ਸਹਿ ਪਾਇਆ ਆਪ ਗਿਆ ਤਾਇ ਆਪੇ ਭਏ ਕਿਰਪਾ ਨਿਧਾਨ ਕੀ ਸਰਨੀ ਪਏ ਜੋ ਜਾਤ ਸੋਈ ਜਪ ਪਾਇਆ ਤਬ ਡੁੱਡਨ ਕਹ ਕੋ ਜਾਇਆ ਅਸਰ ਪਾਏ ਬਸ ਸੁਖ ਆਸਨ ਗੁਰਪ੍ਰਸਾਦ ਨਾਨਕ ਸੁਖ ਬਾਸਨ ਗੌੜੀ ਮਹੱਲਾ ਪੰਜਵਾਂ।

ਸਿਮਰ ਸਿਮਰ ਸਿਮਰ ਸੁਖ ਪਾਇਆ, ਚਰਨ ਕਮਲ ਹਿਰਦੈ ਵਸਾਇਆ। ਗੁਰੂ ਗੋਬਿੰਦ ਪਰ ਬ੍ਰਹਮ ਪੂਰਤ ਸੇ ਰਾਧ ਮੇਰਾ ਮਨ ਤੇਰਾ ਰਾਵੰਦਨ, ਜਪੋ ਗੁਰੂ ਗੁਰ ਨਾਮ ਜਾਤ ਸਿਧ ਭਾਏ ਸਗਲ ਕਾਮ। ਦਰਸ਼ਨ ਦੇ ਸਿਤ ਮਨ ਭਾਏ, ਜਨਮ ਜਨਮ ਕਿਲ ਬਖ ਗਾਏ, ਕਹੁ ਨਾਨਕ ਆਪੇ ਭਾਈ ਆਪਣੇ ਸਿਵ ਕੀਆ ਪੈ ਚਿਰ ਖਾਈ। ਗੋੜੀ ਮਹਲਾ ਪੰਜਵਾਂ। ਆਪਣੇ ਸਿਵ ਗੋ ਅਪਸਾਈ, ਨਿਤ ਪ੍ਰਭਾਰ ਬਾਪ ਜੈਸੇ ਮਾਈ, ਪ੍ਰਾਪ ਕੀ ਸਰਨ ਵਿਪਰੈ ਸਭ ਕੋਇ, ਕਰਨ ਕਰਾਵਨ ਪੂਰਨ ਸਸੋਇ ਰਹਾਉ। ਅਮਨ ਬਸਿਆ ਕਰਨ ਹਾਰਾ, ਪੈ ਪੈਸੇ ਆਤਮ ਸੁਖ ਸਾਰਾ, ਕਰ ਕਿਰਪਾ ਆਪਣੇ ਜਨ ਰਾਖੇ, ਜਨਮ ਜਨ ਕਿਲ ਬਖਲਾ ਤੇ, ਕਹਿ ਨਾ ਜਾਇ ਪ੍ਰਭ ਕੀ ਵਡਿਆਈ, ਨਾਨਕ ਦਾ ਸਦਾ ਸਰਨ ਆਈ। ਰਾਗ ਗੋੜੀ ਚੇਤੀ ਮਹਲਾ ਪੰਜਵਾਂ। ਦੁੱਪ ਦੇ ਕੋ ਓਂਕਾਰ ਸਤਿਗੁਰ ਪ੍ਰਸਾਦ, ਰਾਮ ਗੋਬਲ ਪੂਰਨ ਭਾਈ, ਤਾ ਤੇ ਬਿਰਥਾ ਨਾ ਵਿਆਪੈ ਕਾਇ, ਰਹਾਉ ਜੋ ਜੋ ਚਿਤ ਵਿਦਾਸ ਹਰ ਮਾਈ। ਸੋ ਸੋ ਕਰਤਾ ਆਪ ਕਰਾਈ, ਨਿੰਦਗੀ ਪ੍ਰਭਾਤ ਗਵਾਈ, ਨਾਨਕ ਹਾਰ ਗੁਣ ਨਿਰਭਉ ਗਾਈ। ਗੋੜੀ ਮਹਲਾ ਪੰਜਵਾਂ। ਪੂਜ ਬਲਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਹਿ ਲਿਹ ਅੰਗੂਰੀਆ, ਰਹਾਉ ਸਰਵਨ ਸੁਰਦ ਨੈਨ ਸੁੰਦਰ ਨਹੀਂ, ਆਰਤ ਦੁਆਰ ਰਟਲ ਪਿੰਗੁਰੀਆ। ਦਿਨਾ ਧਨ ਨਾਥ ਕਰਣਾ, ਮੈਂ ਸਜਨ ਮੀਤ ਪਿਤਾ ਮੈਂ ਧਰਿਆ, ਚਰਨ ਕਮਲੇ ਹਿਰਦੈ ਗੈ ਨਾਨਕ ਪੈ ਸਾਗਰ ਸੰਤ ਪਾਰ ਉਤਰਿਆ। ਰਾ ਗੋੜੀ ਬੈਰਾਗਣ ਮਹਲਾ ਪੰਜਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਦਹਿ ਗੁਸਾਈ ਮੀਤ ਲਾ ਤੂ ਸੰਗ ਹਮਾਰੇ, ਬਾਸ ਜੀਉ ਰਹਾਉ ਤੁਦ ਬਿਨ ਘਰੀ ਨਾ ਜੀਵਨਾ, ਤ੍ਰਿਕ ਰਹਿਣਾ ਸੰਸਾਰ ਜੀ ਪ੍ਰਾਣ ਸੁਖ ਦਾਤਿਆ, ਨਿਮਕ ਨਿਮਕ ਬਲਹਾਰ ਜੀ।

ਤਟ ਸਿਧ ਨਾਮਾ ਰਸ ਮਾਹੇ। ਸੋ ਪ੍ਰਸੰਨ ਭਾਈ ਕੇ ਸਵ ਸੇ ਜਨ ਹਰ ਗੁਣ ਗਾਹੇ। ਮਾਤ ਪਿਤਾ ਸੁਧ ਬੰਧ ਬਤ ਮਿਰ ਪ੍ਰਾਨ ਆਧਾਰ, ਸਾਧ ਸੰਗ ਨਾਨਕ ਭਾਜੇ ਬਿਖਤਰ ਸੰਸਾਰ। ਗੋੜੀ ਬੈਰਾਗਣ ਰਹੋਏ ਕੇ ਸੰਤ ਕੇ ਘਰ, ਮਹੱਲਾ ਪੰਜਵਾਂ ਏਕ ਓਂਕਾਰ ਸਤਿਗੁਰ ਪ੍ਰਸਾਦ।

ਸੰਗਤ ਚਾਹੇ ਜੋਗੀ ਜਿਤ ਸਿੱਧ ਹਰਿਆ ਹੈ ਜਿਸ ਪ੍ਰਾਪਤ ਸੂ ਹਰ ਗੁਣ ਕਾਹੈ ਤਾ ਕਿ ਸਰਨ ਜੈਨ ਬਿਸਰਤ ਨਾਹੀ ਉੜਭਾਗੀ ਹਰ ਸੰਤ ਮਿਲਾਈ ਜਨਮ ਮਰਨ ਤੇ ਮੂਲ ਨਾਹੀ ਕਰ ਕਿਰਪਾ ਮੇਲ ਪ੍ਰੀਤਮ ਪਿਆਰੇ ਬਿਨੋ ਸੁਨੋ ਪ੍ਰਭ ਊਚੇ ਪਾਰੇ ਨਾਨਕ ਮੰਗ ਨਾਮ ਧਾਰੇ ਪਰਾ ਗੌੜੀ ਪੂਰਬੀ ਮਹੱਲਾ ਪੰਜਵਾਂ ਇੱਕ ਓਮਕਾਰ ਸਤਿਗੁਰ ਪ੍ਰਸਾਦ ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ ਰਹਾ ਰੂਪਹੀਨ ਬੁੱਧ ਬਲਹੀਨੀ ਮੈਂ ਪਰਦੇਸਨ ਦੂਰ ਤੇ ਆਈ ਨਾਨ ਦਰਬ ਨੇ ਜੋ ਬਿਨ ਮਹਤੇ ਮੈਂ ਨਾਥ ਕੇ ਕਰੋ ਸਮਾਏ ਕੁਝ ਭਾਈ ਬੈਰਾਗਨ ਪ੍ਰਭ ਦਰਸ਼ਨ ਗੋ ਫਿਰ ਸਾਈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਸੰਗ ਮੇਰੀ ਜਲਨ ਬੁਝਾਈ ਗੁੜੀ ਮਹੱਲਾ ਪੰਜਵਾਂ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ ਪਾਇ ਲੋ ਕੋ ਮੋਹਿ ਕਰੋ ਬੇਨਤੀ ਕੋ ਸੰਤ ਮਿਲੇ ਬਿਟ ਭਾਗੀ ਰਹਾਓ ਮਨ ਅਰਭ ਤਨ ਰੱਖੋ ਆ ਗਏ ਮਨ

ਕਿਨੋ ਕਸੁਆ ਕਰ ਕਰ ਦੇਵੀ ਬਿਰਧਾਨ ਹਰਿ ਯੋਗ ਦੇ ਤਨ ਖੀ ਨਸੁਆ ਜੁਮ ਹੋਯੋ ਨ ਮੋਹਨਿ ਬਹਲਾ ਉਸ ਤੇ ਘਟ ਨਾ ਹੀ ਰੋਚ ਸੁਆ ਜਗਿਆ ਸਾ ਮੋਇ ਗੁਰੂ ਦਿਖਾਯੋ ਤੋ ਸਨ ਪਰਿਓ ਤਜ ਗਰਭ ਸੁਆ ਮਰ ਪ੍ਰਭ ਸੰਤ ਬਤਾਯੋ ਦ੍ਰਿੜ ਨਾਨਕ ਦਾਸ ਭਗਤ ਹਰਿ ਜਸੁਆ ਗੋੜੀ ਮਹਲਾ ਪੰਜਵਾ ਤੁਦਮਿਨ ਕਮਨੋ ਮਾਰਾ ਮੇਰੇ ਪ੍ਰੀਤਮ ਪ੍ਰਾਣ ਆਧਾਰ ਆ ਰਹਾ ਅੰਦਰ ਵੀ ਬੇ ਤੁਮ ਹੀ ਜਾਨੀ ਤੁਮੇ ਸਜੁ ਸਹਿਲੇ ਸਰਬ ਸੁਖ ਮਤੋ ਤੇ ਪਾਏ ਮੇਰੇ ਠਾਕੁਰ ਅਗਹਿਆ ਤੋਲੇ ਬਰਨ ਸਾਗੋ ਤੁਮਰੇ ਰੰਗਾ ਗੁਣਦਾਨ ਸੁਖ ਦਾਤੇ ਅਗਮ ਗੋਚਰ ਪ੍ਰਭ ਮਨਾਸੀ ਪੁਰੇ ਗੁਰ ਤੇ ਜਾਤੇ ਪ੍ਰਭ ਕਾਢ ਗਏ ਨੇ ਕੇਵਲ ਜਬ ਤੇ ਹਮੇ ਮਾਰੀ ਜਨਮ ਮਰਨ ਕੋ ਚੁਕੋ ਸਹਸਾ ਸਾਸੰਗ ਦਰਸਾਰੀ ਚਰਪ ਘਰ ਗੁਰੂ ਸੇਵਾ ਬਾਰ ਜੋ ਲਖ ਬਰੀਆ ਜ ਪ੍ਰਸਾਦ ਭਵਜਰ ਤਰਿਆ ਜਨਾਨਕ ਪ੍ਰੇ ਸੰਗ ਮੇਰੀਆ ਗੁੜੀ ਮਹਲਾ ਪੰਜਵਾਂ ਤੋ ਬਿਨ ਕਮਨ ਰਜਾਵੇ ਤੋ

ਜਾਂਦਰਸ ਪਿਆਸਾ ਉਨਗੇ ਸਰਨ ਪਰੈ ਸੁਤਰਿਆ ਸੰਧੁ ਸੰਗ ਪੂਰਨ ਆਸਾ ਤਗ ਚਰਨ ਪਰਦਾ ਜੀਵਾ ਜਾਨਕ ਸੰਗ ਨਿਹਾਲਾ ਭਗਤਨ ਕੀ ਰੇਣ ਹੋਏ ਮਨ ਮੇਰਾ ਉਹ ਪ੍ਰਭੂ ਕਿਰਪਾਲਾ ਰਾਜਨ ਅਵਧ ਜੋਤਿਸ ਸਭ ਜੁਗ ਮੈਂ ਘਾਟਿਆ ਨਮਦਾਨ ਸਦਾ ਨਮਦਾਨ ਸਤਨਾਮ ਤੇ ਨਿਰਮਲ ਨਾਨਕ ਹਰ ਤਨ ਖਾਟਿਆ ਗੁੜੇ ਮਹੱਲਾ ਪੰਜਵਾ ਜੁਗ ਜੁਗ ਦੇ ਸੁਨ ਜੁਗ ਜੁਗ ਦੇ ਸੁਨਿਆ ਆਯੋ ਗੁਰ ਤੇ ਮੂਕ ਸਤਿਗੁਰ।

ਹਰ ਤਨ ਜਾ ਕੇ ਕਰੇ ਬੈ ਸਕੋ ਨਾਨਕ ਤਨ ਸੰਗ ਦੁੱਖ ਨ ਸਗੋੜੀ ਮਹੱਲਾ ਪੰਜਵਾਂ ਗਰਬ ਡੋਹ ਮੂਲੇ ਤਨੂ ਰਹਿ ਨਹੀਂ ਗਉ ਕਿ ਤਨੂ ਰਹਾਓ।

ਮੇਰੇ ਮਨ ਗੁਰ ਗੁਰ ਗੁਰ ਸਦ ਕਰੀਐ ਰਤਨ ਜਨਮ ਸਫਲ ਗੁਰ ਕੀ ਦਸੂ ਗਬਲ ਹਰਿਐ ਰਹਾਉ ਜੇ ਜਿਸ ਸਾਸ ਗ੍ਰਾਸ ਮਨ ਲੇਤਾ ਤੇ ਇਹ ਗੁਣ ਗਾਈਐ ਜੋ ਹੋਏ ਦਿਆਲ ਸਤਿਗੁਰ ਆਪਣਾ ਤਾਂ ਇਹ ਮਤ ਬੁੱਧ ਪਾਈਐ ਮੇਰੇ ਮਨ ਨਾਮ ਲਏ ਜਮ ਬੰਧ ਛੂਟ ਸਰਬ ਸੁਖਾ ਸੁਖ ਪਾਈਐ ਸੇ ਸੁਆਮੀ ਸਤਿਗੁਰ ਦਾਤਾ ਮਨ ਵੰਚਿਤ ਫਲ ਪਾਈਐ ਮਨ ਵੰਚਿਤ ਫਲ ਆਈਐ ਨਾਮ ਇਸ਼ਟ ਮੀਤ ਸੁਤ ਕਰਤਾ ਮਨ ਸੰਗ ਤੁਹਾਰੈ ਚਾਲੈ ਕਰ ਸੇਵਾ ਸਤਿਗੁਰ ਆਪਣੇ ਕੀ ਗੁਰਤੇ ਪਾਈਐ ਪਾਲੈ ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ ਬਿੰਸ ਸਰਬ ਅੰਦੇਸਾ ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇ ਸਾਰਾ ਗੋੜੀ ਮਹੱਲਾ ਪੰਜਵਾਂ

ਮਹੱਲਾ ਪੰਜਵਾਂ ਮਾਤੋ ਹਰੰਗ ਮਾਤੋ ਰਹਾ ਉਹੀ ਪੀਓ ਉਹ ਖੀਓ ਗੁਰ ਗੁਰ ਹਰਜੀ ਉਦਾਨ ਕੀਓ ਉਹ ਉਸੇ ਮਨ ਰਾਤੋ ਉਹੀ ਪਾਠੀ ਉਹੀ ਪੋਚਾ ਉਹੀ ਪਿਆਰ ਉਹੀ ਰੂਚਾ ਮਨ ਉਹ ਸੁਖ ਜਾਤੋ ਸਹਿਜ ਗੇ ਲਨੰਦ ਖੇਲ ਰਹਿ ਫਿਰ ਭਾਈ ਵੇਲ ਨਾਨਕ ਗੁਰ ਸ਼ਬਦ ਪ੍ਰਾਤੋ ਰਾਗ ਗੌੜੀ ਮਾਲਵਾ ਮਹੱਲਾ ਪੰਜਵਾਂ ਏਕੋ ਓਂਕਾਰ ਸਤਿਗੁਰ ਪ੍ਰਸਾਦ ਹਰ ਨਾਮ ਲੇਹੋ ਮਿਤੁਲ ਹਰ ਨਾਮ ਲੇਹੋ ਮਿਤਾ ਲੇਹੋ ਆਗੇ ਬੇਗਮ ਪੰਥ ਭਿਆਨ ਰਹਾਉ ਸੇਵ ਸੇਵ ਸਦਾ ਸੇਵ ਤੇਰੇ ਸੰਗ ਬਸਤ ਹੈ ਕਾਲ ਕਰ ਸੇਵਾ ਤੂੰ ਸਾਧ ਗੇਹੋ ਕਾਟੀਏ ਜਮ ਜਾਲ ਹੋਮ ਜਾਗ ਤੀਰਥ ਕੀਏ ਬੈ

ਤਾਉਲੋ ਦੁਖਨ ਭਰੇ ਜੋ ਕਿਰਪਾਲ ਗੁਰਪੁਰਾ ਭੇਟਿਆ ਤੋ ਆਨੰਦ ਸਹਿਜੇ ਜਿਤ ਸਿਆਣਪ ਕਰਮ ਹੋ ਕੀਏ ਤਿਤ ਬੰਦ ਪਰੇ ਜੋ ਸਾਧੂ ਘਰ ਮਸਤਕ ਧਰਿਓ ਤਬ ਹਮ ਮੁਕਤ ਪਾਏ।

ਵਾਲਾ ਮਹੱਲਾ ਪੰਜਵਾਂ ਮੁਕ ਹੋਏ ਬਿਦਗੁ ਸਮਝਾਇ ਵੈ ਕਰਤਾ ਹੋਏ ਜਨਾਬ ਰਹਾਉ ਅਨਜਨਤ ਗਿਸ ਇਨਹਿ ਕਮਾਨੋ ਜਪ ਤਪ ਕਛੁ ਨ ਸਾਧਾ ਦੇ ਦਿਸ ਲੈ ਇਹੋ ਮਨ ਦੁਹਰਾਇਓ ਕਰਮ ਕਰਮ।

ਗੌੜੀ ਮਾਝ ਮਹੱਲਾ ਪੰਜਵਾਂ ਏਕੋ ਓਂਕਾਰ ਸਤਿਗੁਰ ਪ੍ਰਸਾਦ ਦੀਨ ਦਿਆਲ ਦਮੋਦਰ ਆਇਆ ਜੀਓ ਕੋਟ ਜਨਾ ਕਰ ਸੇਵ ਲਗਾਇਆ ਜੀਓ ਭਗਤ ਬਛਲੇ ਤੇਰਾ ਬਿਰਧ ਰਖਾਇਆ ਜੀਓ।

ਤਬੀਅਤ ਤਰੀਆ ਜੀਓ, ਸੰਗਤ ਮਹਾਰਿਆ ਮੈਂ ਕਰੇ ਆਨੰਦਾ ਜੀਓ, ਵਣ ਤਿਣ ਤਰਭਾਵਣਾ ਸੁਖ ਪਰਮਾਨੰਦਾ ਜੀਓ, ਸੇ ਸੁਹਾਵੀ

ਬਹੁਮਾਣ ਕਰਤੇ ਤੂੰ ਮੇਰਾ ਬਹੁਮਾਨ ਜੁਰਤ ਮਾਰੇ ਸੁਖ ਵਸਾ ਸੱਸ ਨਿਸ਼ਾਨ ਰਹਾਓ ਸਭੇ ਗੱਲਾਂ ਜਤੀਆਂ ਸੁਣ ਕੇ ਚੁੱਪ ਕੀਆ ਕਦੇ ਸੁਰਤ ਨਾ ਲੱਦੀਆ ਮਾਇਆ ਮੋਹੜੀਆ ਦੇ ਬੁਝਾਰਤ ਸਾਰਤ ਹੈ ਸੇ ਅੱਖੀ ਡਿੱਠੜਿਆ ਕੋਈ ਜਮੂਰ ਗ ਲੋਬੀਆ ਮੁੱਲ ਨਾ ਸੁਣੀ ਕਾਇਆ ਇੱਕ ਸੋ ਦੋ ਚੌਕਿਆ ਗਣੀ ਸਾਬ ਇੱਕ ਸਾਧ ਮੁੱਠੀ ਇੱਕ

ਮਾਂ ਮਾਂ ਜੇ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਅੜ ਪੈਰਾ ਰਾਧੀ ਹੈ ਪੂਰਨ ਸਤਿਗੁਰ ਗਿਆਨ ਰਹਾਉ ਜਿਤ ਗੜ ਵਸੈ ਪਾਰ ਬ੍ਰਹਮ।

ਕੋ ਜੈ ਪਦ ਨਿਰਬਾਨਾ ਜਨ ਨਾਨਕ ਖੇਲ ਕਟਨੈ ਕਿਨੂੰ ਗੁਰਮੁਖ ਜਾਨਾ ਗੁੜ ਮਾਲਾ ਨਾਵਾ ਸਾਧੁ ਰਚਨਾ ਰਾਮ ਬਨਾਈ ਇੱਕ ਬਿਨ ਸੇਕ ਅਸਰ ਮਾਨ ਅਚਰਜ ਲਖਿਓ ਨਾ ਜਾਈ ਰਹਾਉ ਕਾਮ ਕ੍ਰੋਧ ਮੋਹ ਬਾਸ ਪ੍ਰਾਣੀ ਹਾਰ ਮੂਰਤ ਬਿਸਰਾਈ।

ਹਰਿਕ ਸੁਖ ਪਰ ਸਹਿਜ ਨਾਹਨ ਸੋ ਮੂਰਤ ਹੈ ਦੇਵ ਸੁਰਗ ਨਰਕ ਅੰਮ੍ਰਿਤ ਬਿਖ ਏ ਸਭ ਇਹ ਕੰਜਨ ਰਪੈ ਸਾ।

ਪਿੰਡ ਬਿਮਲ ਮਝਾਰ ਹੈ ਗੁਰ ਕੀ ਮਤ ਜੀ ਆਈ ਕਾਰ ਇਨ ਵਿਦ ਰਾਮ ਰਮਦ ਮਨ ਮਾਨਿਆ ਗਿਆਨ ਅੰਜਨ ਗੁਰ ਸ਼ਬਦ ਪਛਾਣਿਆ ਰਹਾਵ ਇਕ ਸੁਖ ਮਾਨਿਆ ਸਹਿਜ ਮਿਲਾਇਆ ਨਿਰਮਲ ਬਾਣੀ ਭਰਮ ਝੁਕਾਇਆ ਲਾਲ ਭਾਏ ਸੁਹਾ ਰੰਗ ਮਾਇਆ

ਚੇਨਿਆ ਜਾਏ ਬਿਨ ਮਾਰੇ ਵੋ ਕੀਮਤ ਪਾਏ ਰਹਾਉ ਕਰਮ ਅੰਮ੍ਰਿਤ ਤਸਕਰ ਲਿਆਈ ਨਨਾ ਕਰਨ ਕੋਈ ਕਰਿਆਈ ਰੱਖਿਆ ਵਡਿਆਈ ਦੇਈ ਨੀਲ ਅਨੀਲ ਅਗਨੇ ਕਟਾਈ ਜਨ ਮਰੇ ਗੁਰਬੁਝ ਬੁਝਾਈ ਮੰਦਲੀਆ ਰਹਿਸ ਗੁਣ ਗਾਈ ਜੈਸ ਘਰ

ਗੁਰਮੁਖ ਦੀਸਾ ਸਤ ਸੁਭਾਏ ਸੇਵਾ ਸੁਰਤ ਏਕਲੇ ਵਿਲਾਏ ਸੁਖ ਮੰਗ ਦੁਖਿਆ ਕਲ ਹੋਏ ਸਗਲ ਵਿਕਾਰੀ ਹਾਰ ਪਰੋਏ ਏਕ ਬਿਨਾ ਝੂਠੇ ਮੁਕਤ ਨਾ ਹੋਏ ਕਰ ਕਰ ਕਰਤਾ ਦੇਖੇ ਸੋਏ ਤ੍ਰਿਸ਼ਨਾ ਅਗਨ ਸ਼ਬਦ ਬੁਝਾਏ ਦੂਜਾ ਭਰਮ ਸਹਿ ਸੁਭਾਏ ਗੁਰਮਤਿ ਨਾਮ ਹਿਰਦੈ ਵਸਾਏ।